0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited.

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

परथाए साखी महापुरुख बोल दे सांझी सगल जहान गुर

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ

0: परथाए साखी महापुरुख बोल दे।
1: सच्चे पातशाह धन गुरु अमरदास साहिब जी, ਸਲੋਕ ਮਹੱਲਾ ਤੀਜਾ। ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਰੱਬ ਦੇ ਬੰਦੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਮਹਾਂਪੁਰਖ, ਜਿਨ੍ਹਾਂ ਵਿੱਚ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਜਦੋਂ ਕੋਈ ਕਿਸੇ ਦੇ ਬਾਬਤ ਫਰਮਾਨ ਬਚਨ ਸੁਣਾਉਂਦੇ ਆ ਜਾਂ ਜਦੋਂ ਅਸੀਂ ਸਾਖੀਆਂ ਸੁਣਦੇ ਹਾਂ, ਜਿਵੇਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਹਿਲੇ ਪਾਤਸ਼ਾਹ ਨੇ ਦੀਨ ਦੁਨੀਆ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ 'ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ, ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ, ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ ਸਾਫ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜੋਰ ਜੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ

ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਉਪਦੇਸ਼ ਕਰਦੇ ਆ। ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਵੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ ਬਰਕਤ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੜ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਰਿਹਾ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ। ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ ਹੋ

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ, ਆਪਣੇ ਕਰਮਾਂ ਦੇ ਨਾਲ ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉਂ ਕਰੇ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ, ਗੱਲਾਂ ਬਾਤਾਂ ਗੁਣਾਂ ਦੀ ਸਾਂਝ

0: ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸਦਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ, ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁੱਖ ਪਾਈ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸਾਲ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰ ਲੋ ਆਪ ਨਿਰਾਲਾ,
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ ਬਣਾਉਣ ਵਾਲਾ, ਪਰ ਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆ ਨੂੰ ਬਣਾਉਣ ਵਾਲਾ ਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ कि हवा दे उत्ते ओ एडे अकलमंद सूझवान दिमाग वाले मनुख नू केवल सिर्फ हवा दे उत्ते चला रहा। जदों ओ हवा नू खिचदा ओ साहां नू खिच लैंदा तां बंदे दी मौत हो जांदी आ जदों ओदे साह पूरे हो जांदे आ। सो एहो जिहा जिहड़ा अचरज ते हैरानी जनक खेल आ ओ रब अकाल पुरख वाहिगुरु ने बरताया है।
1: पार अठारहे मालण तेरी।
0: सच्चे पातशाह जी फरमाउंदे ने कि जिन्नी भी दुनिया की खलकत आ बनस्पति आ ओ तेरी मालण है हे वाहिगुरु।
1: चोर ढुलै पवन लै फेरी।
0: जिहड़ी हवा वा ओ मनो रब दे उत्ते चोर कर रही आ, दिन रात ओदी सेवा विच लगी।

ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ। ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਹੀ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ

0: ਕਰਾਂਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ ਸੋਫੇ ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਯੂਨਿਟ ਨੰਬਰ 124-4774 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-268-4037।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਲੈ ਸਕਦੇ ਹੋ।
1: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-206-6667।
0: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32 Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਧੋਈ ਸਗਲ ਜਗਤ ਚੰਗੀਆਂ ਆਈਆਂ ਬੁਰਿਆਈਆਂ ਵਾਚ ਧਰਮ ਗਦੂ।

ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਨੰਦ ਗੁਣ ਨਿਧਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ।

0: ਨਾਨਕ ਬੋਸਕ ਸਭ ਜਨਮ ਤਨ ਤਨਾ ਜਨ ਨਾਨਕ ਬੋਸਕ ਚਕੋਲਿਆ
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਾ ਜੂਨੀ ਸਾਹਿਬਾਂ ਗੁਰੂ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਮ ਸੋਗੀ ਮਹੱਲੇ ਪਹਿਲੇ ਕੇ ਲਿਖੇ ਕੁੰਡਿਆ ਸੁਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੀ ਦਿਹਾੜੀ ਸਦਵਾਰ ਜਨਮਾਸ ਤੇ ਦੇਵਤੇ ਕੀ ਏ ਕਰਤਨ ਲੱਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋ
0: ਨਾਨਕ ਗੁਰੂ ਨਾ ਚੇਤਨੀ ਮਾਨ ਆਪਣੇ ਸੁਚੇਤ ਛੁੱਟੇ ਦਿਲ ਬੁਆੜ ਜਿਉਂ ਸੁਣਿਆ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਗਾਉ ਨਾਨਕ ਸੋ ਨਾ ਹਲੀਏ ਬੁਲੀਏ ਬੱਪੜੇ ਧੀ ਤਨ ਵਿੱਚ ਸਵਾ ਪਾਉਣੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹ ਤੁਈ ਬੁਧ ਸਾਜੀਐ ਤਾਰਿਆ ਸਣ ਬਿਠੋ ਚਾਓ ਤਤ ਕਰਤਾਪ ਤੂੰ ਉਸ ਦੇਵ ਹੈ ਕਰੇ ਪਸਾਓ ਤੂੰ ਜਾਣੋਈ ਸਭ ਸਹਿ ਤਿਲ ਸਹਿ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ ਡਿੱਠੋ ਚਾਓ ਡਿੱਠੋ ਚਾਓ
2: ਪੌੜੀ ਆਪਣੇ ਅਫਸਾ ਜੀ ਆਪਣੇ ਰਚਿਓ ਨਾ ਦੋਈ ਕੁਦਰਤ ਸਾ ਜੀ ਕਰ ਆਸਣ ਡਿੱਠੋ ਚਾਓ ਗਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸੇ ਦੇਹ ਲੈਸੇ ਜਿੰਦ ਕਵਾਓ ਕਰਿਆਸਨ ਡਿੱਠੋ ਚਾਓ ਕਰਿਆਸਨ ਡਿੱਠੋ ਚਾਓ।

0: ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ।
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨਿਹਚਲ ਥਾ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਘਰ ਨਕਥ ਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਖਣਾ ਜਾ ਪਈ ਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਬੈ ਕਰਮ ਬਹਾਲਿਓ ਤੇ ਸੱਚੀ ਸੱਚ ਨੇ ਬੜਾ ਗੁਣ ਵਖ ਕਢੇ ਜਜਮਾਲਿਆ ਧੌਣ ਪਾਣੀ ਪੂਰਿਆ ਮੋਹ ਪਾ ਲੈ ਗੋਜ ਕਚਾਲਿਆ ਕਢਾਇਰ ਤੁਸ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲ
0: ਗੌੜੀ ਨਾਨਕ ਜੀ ਉਪਾਏ ਜੈ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਲਿਬੜੈ ਚੁਨ ਵੱਖ ਕਿਹੜੇ ਜਜਮਾਲਿਆ ਆਉਣਾ ਪੈਣ ਕੁੜਿਆ ਮੁਹ ਕਾਲੇ ਦੋ ਜਗ ਚਾਲਿਆ ਤੇਰੇ ਨਾਲ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

0: ਸ਼ਲੋਕ ਮਹਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਵੇਦ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਨੰਗ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਿਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੋਗ ਵਿਸ਼ਮਾਦ ਭੋਗ ਵਿਸ਼ਮਾਦ ਸਿਫਤ ਵਿਸ਼ਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹਾ ਵਿਸ਼ਮਾਦ ਨੇੜੇ ਵਿਸ਼ਮਾਦ ਦੂਰ ਵਿਸ਼ਮਾਦ ਦੇ ਕੇ ਹਾਜ਼ਰਾ ਹਜ਼ੂਰ ਵੇਖ ਬਿਨਾ ਰਿਹਾ ਵਿਸ਼ਮਾਦ ਨਾਨਕ ਪੂਜਨ ਪੂਰੇ
1: ਪਾਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਬਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖਿਆ ਹੀ ਵਰਤੈ ਤਾਕ ਹੋ ਤਾਕ ਪੌੜੀ ਆਪਣੇ ਭੋਗ ਭੋਗੈ ਪੌੜੀ
2: ਆਪਣੇ ਭੋਗ ਭੋਗ ਕੇ ਹੋਏ ਪਸਮੜ ਭੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਆਗਿਆ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਹਾਉ ਨਾ ਹੋਈ ਪੌਦਈ ਹੁਣ ਸੁਣਿਆ ਕਿਆ ਰਵਾਇਆ ਮਨ ਅੰਧ ਹੈ ਜਨਮ ਗਵਾਇਆ ਮਨ ਅੰਧ ਹੈ ਜਨਮ ਗਵਾਇਆ।

0: ਪੈਪ ਜਗਨ ਗਰੇ ਵਿਗਾਰ ਪੈ ਵੀ ਧਰਤੀ ਦੱਬੀ ਪਾਰ ਪੈ ਵੀ ਚੰਦ ਫੇਸਰ ਪਾਰ ਪੈ ਵੀ ਰਾਜਾ ਧਰਮ ਦੁਬਾਰ ਪੈ ਵੀ ਸੂਰਜ ਪੈ ਵੀ ਚੰਦ ਕੋਕਨੋਰੀ ਚਲਤਨਾ ਅੰਤ ਪੈ ਵੀ ਸਤਪੁਰ ਸੁਰਨਾਥ ਪੈ ਵੀ ਜਾਣੇ ਆਕਾਸ ਪੈ ਵੀ ਜੋਤ ਮਹਾ ਬਸੂਰ ਪੈ ਵੀ ਜਾਵੇ ਜਾਵੇ ਪੂ ਸਗਲਿਆ ਪੋ ਲਿਖਿਆ ਸਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੇ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੀਆਂ ਕਰਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਦੇ ਗੜਬੁਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਬਤਾ ਲੱਕ ਕਹਿੰਗੇ ਮੁੰਦੜੇ ਲੱਕ ਕਹਿੰਗੇ ਹਾਰ ਜਿੱਤਨ ਪਾਈਏ ਨਾਨਕਾ ਸੇ ਤਨ ਹੋਵੇ ਯਾਰ ਗਿਆਨ ਨਾ ਗੱਲੀ ਢੂੰਡੀਏ ਪਥਨਾ ਕਥਨਾ ਕਰਨਾ ਸਾਰ ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰਨਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ ਪੌੜੀ ਨਦਰ ਕਰੇ ਜੇ ਆਪਣੀ ਤਰੀ ਸਤਿਗੁਰ ਪਾਇਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾ
2: ਸਚ ਬੁਝਾਇਆ।

0: ਮੇਰੇ ਗੁਰ ਨਿਸਤਾਰੇ। ਵਾਹਿਗੁਰੂ ਜੀ ਆਸਾ ਮਹਲਾ ਚੌਥਾ ਗੁਰਮੁਖ ਢੂੰਡ ਢੂੰਡੇ ਮਿਆ ਹਰ ਸੱਜਣ ਲੱਗਾ ਰਾਮ ਰਾਏ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਧਨ ਸਦਾ ਗੁਰ ਭਾਗਵਤੇ ਹਰ ਪਾਇਆ ਨਾਨਕ ਰਸ ਗੁੱਦਾ ਰਸ ਗੁੱਦਾ।
1: ਸਲੋਕ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾ ਗਹਿਣੇ ਪੌਣ ਪਾਣੀ ਬਸੰਤ ਚੰਦ ਸੂਰਜ ਬਤਾ ਸਗਲੀ ਧਰਤੀ ਮਾਲ ਤਨ ਵਰਤੂ ਸਰਜਨ ਜਾ ਨਾਨਕ ਮੂਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ ਵਨ ਚੇਲੇ ਨੱਚਣ ਗੁਰ ਪੈਰ ਹਲਾਣ ਫੇਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਸੇਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਨਾਮ ਨਿਰਪਾ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਨਿਰੰਜਨਾ ਮੰਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲ ਵਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਨਿਗਾਹਾ ਪੰਖੀ ਪਾਉਂਦੀਆਂ ਲੈ ਨਸਾਹਾ।

0: ਲਾ ਮੁਸਲਮਾਨਾਂ ਸਭ ਸਰੀਰ ਪੜ ਪੜ ਕਰੇ ਵਿਚਾਰ ਬੰਦੇ ਸੇ ਜਪੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਹੀ ਸਲਾਹਣ ਦਰਸ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਗੁਰਬਾਸ ਬੇਕਾਰ ਜੋਗੀ ਸੋ ਜਾਮਣ ਜੇਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿ ਸੋ ਗੁਣਾ ਸੋ ਕਰੇ ਸੰਸਾਰ ਚੋਰਾ ਯਾਰਾਂ ਤੇ ਕੁੜਿਆਰਾਂ ਖਾ ਰੱਬਾ ਵੇਕਾਰ ਇੱਕ ਹੁੰਦਾ ਖਾ ਚਲੇ ਥਾ ਤਿੰਨਾ ਬਿਕਾਈ ਕਾਰ ਚਲਤਾ ਜੀਆਂ ਪੁਰੀਆਂ ਲੋਹਾਂ ਆਕਾਰ ਆਇਆ ਕਾਰ ਹੋਏ ਜਾ ਕੇ ਸੋ ਤੂੰ ਹੈ ਜਾਣੇ ਤਿੰਨਾ ਬਤੇਰੀ ਸਾਰ ਨਾਨਕ ਭਗਤਾ ਪੁਖ ਸਲਾਹਾਂ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਸ਼ਾਰ
1: ਮਿੱਟੀ ਮੁਸਲਮਾਨ ਕੀ ਬੇੜਾ ਪਈ ਕਮਿਆਰ ਘਰ ਭਾਂਡੇ ਟਾਂਗੀਆਂ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਜਲ ਜਲ ਰਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਦੇ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਸਤਿਗੁਰ ਵਿੱਚ ਆਪ ਰੱਖਿਓ ਹਰ ਪ੍ਰਗਟ ਆਠ ਸੁਣਾਇਆ ਸਤਿਗੁਰ ਵੇਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਤਿੰਨ ਸੱਚੇ ਸਿਉ ਜਿਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
0: ਪੌੜੀ ਬਿਨ ਸਤਿਗੁਰੂ ਕਿਹਣਾ ਪਾਇਓ ਬਿਨ ਸਤਿਗੁਰੂ ਕਿਹਣਾ ਪਾਇਆ ਸਤਿਗੁਰੂ ਚਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਹੁ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ

0: ਸੱਚੀ ਬਾਣੀ ਆਹੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਹੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਵਾਹਿਗੁਰੂ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਛੁਨੇ ਰਾਮ ਰਾਜੇ ਮੇਰਾ ਮਨ ਧਨ ਬਹੁਤ ਪੈਦਾ ਪਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਓ ਮੂਰਖ ਕਰ ਲਾਇਆ ਨਾਨਕ ਹਰ ਕੰਮੇ ਹਰ ਕੰਮੇ
1: ਲੋਕ ਮਹਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਜਮਿਆ ਹੋਮ ਚ ਬੁਆ ਹੋਮ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸਚਿਆਰ ਕੂੜਿਆਰ ਹੋਮ ਚ ਪਾਪ ਨੂੰ ਵਿਚਾਰ ਹੋਮ ਚ ਨਰਕ ਸੁਰਗ ਵਿਤਾਰ ਹੋਮ ਸੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿਨਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਵੋ ਭੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਵਿਛਾਇਆ ਹੋਮੇ ਕਰ ਕਰ ਜੰਤ ਪਾਇਆ ਹੋਮੇ ਬੂਜੇ ਤਾਂਦਰ ਸੂਜੇ ਗਿਆਨ ਵਿਹੂਣਾ ਕਤ ਕਤ ਦੂਜੇ ਨਾਨਕ ਹੁਕ ਵੀ ਲਿਖੀਏ ਲੇਖ ਜਿਹਾ ਵੇਖੇ ਤਿਹਾਵੇ
0: ਹੋਲਾ ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਇ ਹੋਮੇ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੇ ਕਿੱਥੋਂ ਉਪਜੈ ਕਿਸ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪਾਇਆ ਕਿਰਤ ਫਿਰਾਏ ਹੋਮੇ ਦੀਰਘ ਰੋਗ ਹੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦਰ ਪੈਦਾ ਰੱਖਿਓ ਕਰ ਸੁਖਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਸਿਸਿਆ ਦਿਵਾ ਨਿਤ ਦੇਵ ਹੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾ
2: ਵੱਡਿਆਈ ਵੱਡਾ ਪਾਇਆ
0: ਗੁਰ ਅੰਮ੍ਰਿਤ ਪਿੰਨੀ ਦੇ ਲਈ

0: ਨਾਨਕ ਹਰ ਇੱਕ ਹਰ ਇੱਕ
1: ਸਲੋਕ ਮਹਲਾ ਪਹਿਲਾ ਪੁਰਖਾ ਬਿਰਖਾ ਤੀਰਥਾ ਤਟਾ ਮੇਗਾ ਖੇਤਾ ਦੀਪਾ ਲੋ ਮੰਡਲਾ ਖੰਡਾ ਵਰਪੰਡਾ ਅੰਡੂ ਜਰੀ ਰੁੱਤ ਪੁਜਾ ਖਾਣੀ ਸਿਹਤ ਜਾ ਸੁਮਤ ਜਾਣੇ ਨਾਨਕਾ ਸਾਰਾ ਮੇਰਾ ਜੰਤ ਹਾਂ ਨਾਨ ਜਨ ਤੂੰ ਪਾਏ ਕਹਿ ਐਸਾ ਮਾਲੇ ਸਭਣਾ ਜਿਨ ਕਰਦੇ ਕਰਨਾ ਕੀ ਚਿੰਤਾ ਵੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਹ ਜੁਹਾਰੀ ਸਵਸਥੇ ਸਿਸ ਦੀ ਬਾਣ ਪਗ ਨਾਨਕ ਸੱਚੇ ਨਾਮ ਬਿਨ

0: ਲੱਗ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਦੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਬੌੜੀ ਸੱਚਾ ਸਾਹਿਬ ਦੇਖ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਨ ਮਿਲੇ ਸੱਚ ਨਾਤਨੀ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸਜਣਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ
1: ਪੌੜੀ ਸੱਚਾ ਸਾਹਿਬ ਦੇਖੋ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਸ ਮਿਲੇ ਸੱਚ ਦਾ ਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ।

ਸ਼ਬਦ ਜਲਾਏ ਪੌੜੀ ਭਗਤ ਰੇ ਮਨ ਪਾਵਨੇ ਦਰਸੋਹਣ ਕੀਰਤ ਗਾਉਂਦੇ ਨਾਲ ਕਰਮ ਵਾਲੇ

0: ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਢੋੜਾ ਲਹਿਣੀ ਧਾਮਦੇ ਇੱਕ ਮੂਲ ਨਾ ਪੂਜਣਾ ਪ੍ਰਣ ਹੁੰਦਾ ਪਿਣਾਏਂਦੇ ਹਉ ਢਾਡੀ ਕਾਨੀ ਜਾ ਸੁਰਤਮ ਜਾ ਸੁਣਾਏਂਦੇ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ
1: ਸਚ ਸਾਹੁ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ ਸਚ ਸਾਹੁ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ ਸਭ ਭਾਂਡ ਤੁਤੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਗਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਹੋ ਹਰ ਬਖਸ਼ਿਆ ਹਰ ਬਖ

0: ਜਾਣ ਮੈਂਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਪਿਲਾਈਏ ਕੂੜਾ ਲਾਲਚ ਛੱਡਿਆ ਹੋਏ ਇੱਕ ਮਨ ਲੱਖ ਧਿਆਈਏ ਫਲ ਤੇ ਵੇਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਕ ਖਿਆ ਤਾਂ ਧੂੜਤ ਨਾ ਵੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
1: ਸਗਲ ਘਟਾਂ

सकल घटाना अंतर जामी सकल घटाना अंतर जा

0: ਵਾਹਿਗੁਰੂ ਜੀ।
1: ਸਲੋਕ ਮਹਲਾ ਪਹਿਲਾ ਸਚਕਾਰ ਗੁਰਵਰ ਤੇ ਅਕਲ ਕਾਲ ਬੇਦਾਲ ਦੀਓ ਬੀਜ ਬਦਲੈ ਕੇ ਅਭਗੁਗ ਬੇਦਾਲ ਜੇ ਖੋਏ ਤੋ ਗੁਰ ਰੁਤੀ ਹੁਰਤ ਹੋਏ ਨਾਨਕ ਭਾਏ ਬਾਰਾ ਕੋਰੇ ਰੰਗ ਨਾ ਸੋਏ ਪੈਵਜ ਗੁਮ ਚੜਾਈਏ ਸਰੂਮ ਪਦਨ ਹੋਏ ਨਾਨਕ ਭਗਤੀ ਜੇ ਰਪੇ ਸੂੜੇ ਕੂੜੇ ਸੋਏ ਨਾ
0: ਕੋਏ ਲਭ ਪਾਪ ਦੋ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨਿਮ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੁਕਹਿ ਵਾਦਾ ਗਾਵੇ ਜੋਧਾਂ ਕਾ ਵਿਚਾਰ ਮੂਰਖ ਪੰਡਤ ਇੱਕ ਮਧੋਜ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵੇ ਮੰਗੇ ਮੋਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੈ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਵਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ
1: ਬਦਸ ਵਿੱਚ ਨਾਨਕਾ ਸੱਚਾ।

0: ਨਾਨਕ ਦੰਗਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ ਏਕ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸਦੇ ਵਸਦੇ ਕੋ ਜਾਣੇ ਬਹਿ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ
1: ਕੁੰਭੇ ਪਤਾ ਜਰ ਰਹੇ ਜਰ ਬਿਨ ਕੁੰਭਨਾ ਹੋਏ ਗਿਆਨ ਕਾ ਬਦਾ ਮਨ ਰਹੇ
0: ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾ
1: ਆਇਓ ਮੀ ਸਾਧੁ ਨ ਮਾਰੀਏ ਜਿਆ ਤਲ ਕਰਨਾ ਤੇ ਦੇਹੋ
0: ਨਾ ਉਪਚਾਰੀਏ ਅਸੀਂ ਕਲਾ ਨ ਖੇਡੀਏ ਜਿਤ ਦਰਗਹ
1: ਦਇਆ ਹਾਰੀਏ
0: ਪੜਿਆ ਤੇ ਉਮੀਆਂ ਅੱਗੇ ਵਿਚਾਰੀਏ ਉਹ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ
2: ਪੌੜੀ ਪੜਿਆ ਹੋਵੇ ਗੁਣਾਕਾਰ ਤੋਂ ਵੀ ਸਾਧਨਾ ਮਾਰੀਏ ਜਿਹਾ ਘਾਲੇ ਘਾਲਣਾ ਤੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿ।

ਹਾਂ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਾ।

0: ਸਚੁ ਕੰਚਨ ਪਿਓ। ਸ਼ਬਦ ਗੁਰ ਸਰਵਣੇ ਸੁਣਿਓ, ਦਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਭਣਿਓ। ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ, ਪਾਹਨ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ। ਕਾਠੋ ਸਿਰਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਜਾਮ ਗੁਰੂ ਹੋਏ ਵੱਲ ਤਨੇ ਕਿਆ ਗਰਵ ਦੀਜੇ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੇ। ਜਾਮ ਗੁਰੂ ਹੋਏ ਵੱਲ ਨਾਮ ਗੁਰੂ ਹੋਏ ਵੱਲ ਧਿਆਨ ਧਿਆਨ ਅਨਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ। ਜੋ ਗੁਰੂ ਗੁਰੂ ਅਹਿਨਸ ਜਪੇ, ਦਾਸ ਪਟ ਬੇਨਤ ਕਹੇ। ਜੋ ਗੁਰੂ ਨਾਮ ਰਿਧਮੇ ਤਰੇ, ਸੋ ਜਨਮ ਮਰਨ ਦੋਥੇ ਰਹੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਣ ਕਟੇ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕਥ ਸੰਸਾਰ ਮੈਂ, ਜਿਨ ਗੁਰੂ ਨਾ ਦੇਖਿਓ ਨਾ ਪੀਓ, ਤੇ ਕਥ ਸੰਸਾਰ ਮੈਂ।
1: ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਯੁਗ,

0: ਸੁਖ ਦੇ ਗੁਰੂ ਸੁਖ ਪਾਇਓ।
1: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸਰੇਕ ਸਮਾਨ ਧਿਆਨ

0: ਅਗਮ ਗੁਣ ਜਾਨ ਨਿਧਾਨ ਹਰ ਮਨ ਤਰੋ ਧਿਆਨ ਅਹਿਨਸ ਕਰੋ ਬਚਨ ਗੁਰ ਹਿਰਦੈ ਧਰ। ਹੁਣ ਗੁਰੂ ਜਲ ਬਿਮਲ ਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਰ। ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ। ਮੁਗਧ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ।
1: ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ। ਨਾਮ ਨਗ ਹੀਨ ਮਨ ਮਿਲਤਲੀ ਵਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ। ਅੰਮ੍ਰਿਤ ਪਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ। ਨਾਮ ਨਿਰਵਾਨ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ।

0: ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ
1: ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ।

0: ਜਿਨ ਸਤਿਗੁਰ ਸੇ ਪਦਾਰਥ ਪਾਇਓ, ਨਿਸਬਾਸਰ ਹਰ ਚਰਨ ਨਿਵਾਸ, ਤਾਂ ਤੇ ਸੰਗਤ ਸਗਨ ਪਾਏ ਪੂ ਮਾਨੈ, ਤੁਮ ਲਿਆਗਰੇ ਪ੍ਰਗਟ ਸੁਬਾਸ, ਤਰੂ ਪ੍ਰਹਿਲਾਦ ਕਬੀਰ ਤਿਲੋਚਨ, ਨਾਮ ਰਹਿਤ ਉਪਜਿਓ ਜੋ ਪ੍ਰਗਾਸ, ਜਿਹ ਪਿਖਤ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ।
1: ਜਗਤ ਉਧਾਰਨ ਨਾਮ, ਸਤਿਗੁਰ ਤੁਠੇ ਪਾਇਓ, ਅਬ ਨਾਹੇ ਅਵਰ ਸਾਰ ਕਾਮ,

ਗੁਰੂ ਸੇਵੀਆ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ।

ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖਸਾਰ, ਐ

ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖ ਸਾਰ, ਐਥੈ ਮਿਲਨ ਵਡਿਆਈ।

ਚੀਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੋ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖੱਟਣਾ ਬਿਖਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨਮੁਖ ਮੋਹ ਮੈਲੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਭਉ ਛੋਡਿਆ ਮਨ ਹੱਠ ਕੰਮ ਨ ਆਵੈ ਰਾਸ ਜਮਪੁਰ ਬੱਧੀ ਮਾਰੀ ਹੈ ਕੋ ਨ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵ ਹੋ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜਹ ਦਿਨ ਸੁਰਾਤ ਜਿਨ ਜਗੰਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਿਗੁਰ ਕੀ ਸਭ ਪੱਗੀ ਪਵਹੁ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧਨ ਧਨ
ਜਿਨ ਹਰ ਭਗਤ ਭੰਡਾਰ ਲਹਾਇਆ, ਤਿਸ ਸਤਿਗੁਰ ਕੀ ਸਭ ਪੱਗੀ ਪਵਹੁ, ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖਸਾਰ, ਐਥੇ ਮਿਲਨ ਵਡਿਆਈਆਂ, ਦਰਗਹ ਮੋਖ ਦੁਆਰ। ਰਾਗ ਵਡਹੰਸ ਦੀ ਵਾਰ ਦੀ ਤੀਜੀ ਪੌੜੀ ਸਲੋਕਾਂ ਨਾਲ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੀ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬੜਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸਿਗਾਰ ਬਣਾਇਆ, ਕਾਰਜ ਨਾਹੀਂ ਕੇਤ, ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸਿਗਾਰ ਬਣਾਇਆ, ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸਸੀ, ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਾਮ, ਕਿਸੈ ਨ ਦੇਨੀ ਭੇਤ, ਚ
ਛੱਡ ਖੜੋਤੀ ਕਿਨੈ ਮਾਹੇ। ਜਿਨ ਸਿਉਂ ਲੱਗਾ ਹੀਤ ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੀਤ ਜਿਹਾ ਬੀਜੈ ਸੋ ਲੁਣੈ। ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਦੋਇ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇ।

0: ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤ ਮੁਨੀ ਕਹਦੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੀ ਸੁਣਤੇ ਪੁਨੀਤ ਕਹਦੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਐ ਘਰ ਨਉ ਨਿਦਿਆ ਵੈ ਤਾਏ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਵਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਉੱਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜ਼ੂਰ, ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਮਸਤਕ ਧੁਰ ਹਰ ਲਿਖੇ।

0: ਸਾਧੂ ਸਭ ਸੋ ਕਾ ਧਰਮ ਗਿਰਥ ਬਾਹੋ ਤੇਰੇ ਤੇ ਰਸ ਜਤੇ ਕਾ ਜੋਰ ਗਿਰਥ ਬਾਹੋ ਦਵਾਪੁਰਾ ਤਪੇ ਕਾ ਸਤ ਗਿਰਥ ਬਾਹੋ ਕਲ ਜੁਗ ਰਥ ਗਿਣ ਕਾ ਕੂੜ ਗੈ ਰੁਥ ਬਾਹੋ
1: ਮਤਲਬ ਪਹਿਲਾ ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਜ ਰਹੇ ਸਭ ਕੁਛ ਸੱਚ ਸਮਾਵੇ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲੈ ਪ੍ਰਾਸ਼ਤ ਜਾਏ ਨਾਨਕ ਕਾ ਮੁਖ ਅੰਤਰ ਬਾਹੇ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਂਡ ਕਿਸਮ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਬਣ ਹੂਆ ਨਾਉ ਖਦਾਈ ਅਲੋ ਭਇਆ ਨੀਲ ਵਸਲੇ ਕੱਪੜੇ ਪਹਿਰੇ ਤੁਰ ਪੁਡਾਣੀ ਅਮਲ ਕੀਆ ਚਾਰੇ ਵੇਦ ਹੋਏ ਸਤਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਓ ਨਾਨਕ ਮੁਗੰਤਰ ਪਾਏ ਪੌੜੀ ਸਤਿਗੁਰ ਮਿੱਠੋ ਮਾਰਿਆ ਜਿੱਤ ਮਿਲਿਆ ਕਸਮ ਸੰਭਾਲਿਆ ਜਿਨ ਕਰਮ ਦੇਸ ਗਿਆਨ ਅੰਜਣ ਦੀਆ ਇਹਨੇ ਤਰੀ ਜਗ ਚੁਲਿਆ ਲਿਆ।

ਸੇਵਨ ਜਾ ਰਿਹਾ ਸਤਿਗੁਰ ਹੈ ਬਹੁਤ ਠਾਕਰ।

ਸਭ ਕੁਨ ਆਪ ਕੱਪਰ ਕੁਨ ਵਿਨਾ ਕੋਏ ਤਰ ਤਰਾਜੂ ਤੋਲੀਏ।

प्रणाम मीत स्वामी गाइए अपना।

ਸੰਤੋਖ ਸੂਜਤ ਗੰਢੀ ਸਤਭਟ ਏ ਜਨੇਵ ਜੀ ਕਹਾਈ ਤਾਂ ਪਾਂਡੇ ਖਤ ਨਾ ਹੋ ਟੁੱਟੇ ਨਾ ਮਰ ਲੱਗੇ ਨਾ ਹੋ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ।

0: ਪਹਿਲਾਂ ਪਹਿਲਾਂ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ ਤਖ਼ਤ ਬਾਹੋਂ ਕੱਤੀਏ, ਬਾਹਮਣ ਵੱਟਿਆ, ਕੋਈ ਬਕਰਾ ਰਿੰਨ ਖਾਇਆ, ਸਭ ਕੋ ਆਖੇ ਪਾਏ, ਕੋਈ ਪੁਰਾਣਾ ਸੱਟੀਆ, ਫਿਰ ਪਾਈਆ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋ।
1: ਮਹਲਾ ਪਹਿਲਾ, ਨਾਇ ਮੰਨੀਏ ਪਤੁ ਜੇ ਸਲਾ ਹੀ ਸੂਤ, ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ। ਮਹਲਾ ਪਹਿਲਾ, ਤਗ ਨਾ ਇੰਦਰੀ ਤਗ ਨਾ ਨਾਰੀ, ਪੜ ਕੇ ਥੁੱਕ ਪਵੇ ਨਿਦਾਰੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਬਾ ਤਗ ਨਾ ਅੱਖੀ, ਬੇਤਰ ਗਾਇਆ ਪੇ ਪੱਤੇ ਵਿੜਤਾ ਗੇ ਵਰਕਤੇ, ਲੈ ਪਾੜ ਕਰੇ ਵਿਆਹ ਹੋ ਕੜ ਕਗ ਦਸੇ ਰਾਹੋ।
0: ਸੁਣ ਵੇਖੋ ਲੋਕਾਂ, ਇਹ ਵਿਡਾਣ ਮਨ ਅੰਦਾ ਨਾਉ ਸੁਝਾਣ, ਪੌੜੀ ਸਾਹਿਬ ਹੋਏ ਦਿਆ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸਿਵ ਸੇਵਾ ਕਰੀ, ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਇਆ ਪ੍ਰਵਾਹ, ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੀ, ਮਨ ਜਿੰਦਿਆ ਸੋ ਫਲ ਪਾਏ ਸੀ, ਆਦਰ ਗਏ ਪੈਦਾ ਜਾਏ ਸੀ, ਪੈਦਾ ਜਾਏ ਸੀ, ਪੈਦਾ ਜਾਏ ਸੀ,
2: ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੋ ਚੁੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।
0: ਗਵੇ ਰੋਗੀ ਨਾ ਦੀ ਬੇਦੀ ਬੋ ਭਾਂਤ ਕਰ ਨਹੀਂ, ਹਰ ਹਰ ਬੀਜੈ ਰਾਮ ਰਾਜੀ, ਜਿਨਾ ਅੰਤਰ ਕਪਟ ਦੀ ਪਰਿਕਾਰ ਹੈ, ਇਨਾ ਰੋਏ ਕਿਆ ਕੀਜੈ, ਹਰ ਕਰਤਾ

0: ਮਾਤਰ ਕੀ ਹੈ। ਜਨ ਨਾਨਕ ਗੁਰਮੁਖੀ ਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ ਹਰ
1: ਮਹਲਾ ਪਹਿਲਾ। ਗਊ ਬ੍ਰਾਹਮਣ ਗੋਬਰ ਲਾਵੋ ਗੋਬਰ ਤਿਲ ਨਾ ਜਾਈ, ਧੋਤੀ ਟਿੱਕਾ ਤੇ ਜੋ ਮਾਲੀ ਤਾਣ ਲੈ ਸ਼ਾ ਖਾਈ, ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰਕਾ ਪਾਈ।

0: ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਥ ਉਹਨਾਂ ਪਿਆਵੇ ਓਈ ਸਾਥ ਕੁੜੀ ਰਾਸ ਕੁੜਾ ਵਾਪਾਰ ਕੁੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇਰ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਂ ਲੈ ਪੂਜੇ ਪ੍ਰਣਾਮ ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਗੱਡੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਅੰਨ ਸਾਡਾ ਪਿੱਟੇ ਤਨ ਫਿੱਟੇ ਫੇੜ ਕਰੇਣ ਮਨ ਬੂਠੇ ਚੁਰੀ ਪਰੇ
0: ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਬੋੜੀ ਚਿੱਤੇ ਅੰਦਰ ਸਬਕ ਵੇਖ ਨਦਰੀ ਹੇਠ ਚਲਾਇਦਾ ਆਪਣੇ ਵਡੇ ਆਈਆਂ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰ ਸਿਰ ਧੰਦੇ ਲਾਇਦਾ ਨਦਰ ਪੱਤੀ ਜੇ

ਹੋਰੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦੇ ਲਾਇੰਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿਖਣਾ ਪਾਇੰਦਾ ਦਰ ਮੰਗਣ

ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਬੈਠੇ ਪਰਮ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਗੁਰੂ ਬਾਬੇ ਦੀ ਕਿਰਪਾ ਦੇ ਨਾਲ ਇਹ ਜੋ ਸਮਾਂ ਸਤਿਗੁਰੂ ਜੀ ਦੀ ਸੰਗਤ ਵਿੱਚ ਬੈਠਣ ਦਾ ਬਖਸ਼ਿਸ਼ ਹੋਇਆ ਹੈ, ਆਓ ਯਤਨ ਕਰੀਏ ਗਰੀਬ ਨਿਵਾਜ ਸਤਿਗੁਰੂ ਜੀ ਦੀ ਬਾਣੀ ਨੂੰ ਗਾਉਂਦਿਆਂ ਪੜ੍ਹਦਿਆਂ ਵਿਚਾਰਦਿਆਂ ਸੁਣਦਿਆਂ ਸਤਿਗੁਰੂ ਜੀ ਦੀ ਬਾਣੀ ਦਾ ਆਸਰਾ ਲੈਂਦਿਆਂ ਹੋਇਆਂ ਅਸੀਂ ਆਪਣਾ ਜੀਵਨ ਕਿਰਦਾਰ ਉੱਚਾ ਚੁੱਕ ਸਕੀਏ। ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਸ਼ਰਵਣ ਕੀਤੇ ਹਨ। ਉਪਰੰਤ ਚੱਲਦੀ ਇਸ ਲੜੀਵਾਰ ਵਿਚਾਰ ਨਾਲ ਸੰਬੰਧਿਤ ਹੋਣ ਲਈ ਜੁੜ ਬੈਠਣ ਲਈ ਅਸੀਂ ਯਤਨ ਕਰ ਰਹੇ ਹਾਂ, ਆਓ ਯਤਨ ਕਰੀਏ। ਜੋ ਇਹ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਪੌੜੀ 36 ਨੰਬਰ ਅਸਾਂ ਉਚਾਰਨ ਕੀਤੀ ਹੋਈ ਸਤਿਗੁਰੂ ਜੀ ਦੀ ਸ਼ਰਵਣ ਕੀਤੀ ਹੈ, ਇਸ ਵਿਚਾਰ ਨਾਲ ਸਤਿਗੁਰੂ ਦੇ ਇਸ ਉਪਦੇਸ਼ ਨਾਲ ਆਓ ਦੇਖਣ ਦਾ ਯਤਨ ਕਰੀਏ ਕਿ ਸਤਿਗੁਰੂ ਗਰੀਬ ਨਿਵਾਜ ਇਸ ਬਾਣੀ ਦੇ ਰਾਹੀਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਰਾਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 22ਵੇਂ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਕੱਲ ਜੋ ਅੰਮ੍ਰਿਤ ਬਚਨ ਅਸੀਂ ਵਿਚਾਰੇ ਸਨ, ਉਸ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇਹ ਦੋ ਬਚਨ ਕੀਤੇ, ਆਪਣੀ ਰਸਨਾ ਜ਼ੁਬਾਨ ਨਾਲ ਪਰਮੇਸ਼ਵਰ ਦੇ ਗੁਣ ਗਾ, ਆਪਣੇ ਕੰਨਾਂ ਨਾਲ ਮਾਲਕ ਦੀ ਸਿਫਤ ਤੋਂ ਸਲਾਹ ਨੂੰ ਸੁਣ। ਇਹਨਾਂ ਦੋ ਕਰਮਾਂ ਨਾਲ ਹੀ ਸੱਚ ਇਹ ਵੇ ਕਿ ਤੂੰ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਬੜਾ ਸਪਸ਼ਟ ਕਿ ਜ਼ਬਾਨ ਦੇ ਨਾਲ ਪਰਮੇਸ਼ਵਰ ਕੀ ਕੀਰਤੀ ਔਰ ਕੰਨਾਂ ਦੇ ਦੁਆਰਾ ਉਸ ਦੇ ਨਾਮ ਨੂੰ ਕੀਰਤਨ ਨੂੰ ਸੁਣਨਾ। ਇਹੀ ਬਚਨ ਸਤਿਗੁਰੂ ਦਾ ਸੋਠ ਰਾਗ ਵਿੱਚ ਰੇ ਮਨ ਰਾਮ ਸਿੰਘ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸਮੂਹ ਅਰ ਗਾਓ ਰਸਨਾ ਗੀਤ। ਅੱਜ ਸਤਿਗੁਰੂ ਕੀ ਬਖਸ਼ਿਸ਼ ਸਾਡੇ ਤੇ ਕਰ ਰਹੇ ਨੇ। ਆਓ ਸਾਧ ਸੰਗਤ, ਆਪ ਜਿਤਨੇ ਵੀ ਹਜ਼ੂਰ ਦੀ ਇਸ ਵਿਚਾਰ ਨਾਲ ਰੋਜ਼ਾਨਾ ਜੁੜੇ ਹੋਏ ਹੋ, ਬਖਸ਼ੋ ਅਸੀਸ ਗੁਰੂ ਤੇਗ ਬਹਾਦਰ ਮਹਾਰਾਜ, ਆਪ ਆਪਣੀ ਕਲਾ ਆਪਣੀ ਬਖਸ਼ਿਸ਼ ਵਰਤਾਓ। ਸਤਿਗੁਰੂ ਅੰਦਰ ਦਾ ਟਿਕਾ ਭੈ ਭਾਵਨੀ ਸ਼ਰਧਾ ਦੀ ਦਾਤ ਬਖਸ਼ ਕੇ ਆਪ ਹੀ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਤ ਸਾਧ ਸੰਗਤ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਉਸ ਗੁਰਮੁਖ ਮਹਾਂਪੁਰਖ ਉਸ ਪਵਿੱਤਰ ਆਤਮਾ ਦਾ ਜ਼ਿਕਰ ਕੀਤਾ ਹੈ ਕਿ ਜਿਸ ਨੇ ਆਪਣੇ ਸਵਾਸਾਂ ਦੇ ਚੱਲਦਿਆਂ ਜ਼ਿੰਦਗੀ ਤੱਕ ਪੂਰੀ ਮੁਕੰਮਲ ਜੀਵਨ ਮਮਤਾ ਤੋਂ ਆਪਣੇ ਆਪ ਨੂੰ ਬਚਾ ਲਿਆ ਤੇ ਉਹ ਆਪ ਤਾਂ ਇਸ ਭਵ ਸਾਗਰ ਤੋਂ ਤਰੇ ਹੀ ਤਰੇ, ਉਹਨਾਂ ਨੇ ਹੋਰਨਾਂ ਜੀਵਾਂ ਨੂੰ ਵੀ ਇਸ ਸੰਸਾਰ ਵਿੱਚ ਡੁੱਬਦਿਆਂ ਹੋਇਆਂ ਕਿਨਾਰੇ ਲਾ ਦਿੱਤਾ। ਅੱਜ ਜੋ ਅੰਮ੍ਰਿਤ ਸ਼ਲੋਕ ਹੈ ਇਹਦੇ ਅਖਰੀ ਅਰਥ, ਜੋ ਪ੍ਰਾਨੀ ਮਮਤਾ ਤਜੈ, ਜੋ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ ਜਿਹੜਾ, ਤੇ ਪ੍ਰਾਨੀ ਦਾ ਮਤਲਬ ਹੈ ਪ੍ਰਾਣ ਵਿੱਚ ਜਿਸ ਵਿੱਚ ਚੱਲ ਰਹੇ ਨੇ, ਜਿੰਨੀ ਦੇਰ ਤੱਕ ਉਹਦੇ ਸਵਾਸ ਨੇ ਉਹਦੇ ਪ੍ਰਾਣ ਚੱਲ ਰਹੇ ਨੇ ਸਰੀਰ ਵਿੱਚ। ਮਹਾਰਾਜ ਕਹਿੰਦੇ ਜਿਹੜਾ ਵੀ ਪ੍ਰਾਨੀ ਮਮਤਾ ਤਜੈ, ਮਮਤਾ ਦਾ ਲਫ਼ਜ਼ੀ ਅਰਥ ਹੈ ਮਮਤਵ, ਮਮਤਵ ਤੋਂ ਭਾਵ ਕਿ ਅਪਣਤ, ਮੈਂ ਮੇਰੀ, ਜਿਹੜਾ ਪ੍ਰਾਣੀ ਇਸ ਸੰਸਾਰ ਵਿੱਚ ਰਹਿੰਦਿਆਂ ਪ੍ਰਾਣਾਂ ਦੇ ਚੱਲਦਿਆਂ ਅਪਣਤ ਨੂੰ ਮੈਂ ਮੇਰੀ ਨੂੰ ਤਿਆਗ ਦਿੰਦਾ ਹੈ, ਤਜੇ ਛੱਡ ਦਿੰਦਾ ਹੈ ਤੇ ਹੋਰ ਕੀ ਕਰਦਾ, ਲੋਭ ਮੋਹ ਅਹੰਕਾਰ ਲਾਲਚ ਨੂੰ ਤਿਆਗ ਦਿੰਦਾ, ਮੋਹ ਨੂੰ ਤਿਆਗ ਦਿੰਦਾ ਤੇ ਅਹੰਕਾਰ ਨੂੰ ਵੀ ਆਪਣੇ ਅੰਦਰੋਂ ਉਹ ਛੱਡ ਦਿੰਦਾ। ਮਹਾਰਾਜ ਕਹਿ ਰਹੇ ਨੇ ਜੋ

0: ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਤੇ ਇਹ ਫਿਰ ਕਰਦਾ ਕਿ ਕਹੋ ਨਾਨਕ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਫੁਰਮਾ ਰਹੇ ਨੇ, ਆਪਨ ਤਰੈ। ਉਹ ਪ੍ਰਾਣੀ ਆਪ ਤਾਂ ਤਰਦਾ ਹੀ ਤਰਦਾ ਹੈ, ਆਪਨ ਤਰੈ ਦਾ ਅਰਥ ਆਪ ਤਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਔਰ ਨ ਲੇਤ ਉਧਾਰ, ਉਹ ਆਪ ਤਾਂ ਤਰਦਾ ਹੀ ਤਰਦਾ ਹੈ। ਔਰਨ ਦਾ ਅਰਥ ਹੋਰਾਂ ਨੂੰ ਵੀ, ਹੋਰ ਜੀਵਾਂ ਦਾ ਵੀ ਉਧਾਰ ਕਰ ਦਿੰਦਾ ਹੈ। ਆਪ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਇਹਨਾਂ ਵਿਕਾਰਾਂ ਤੋਂ ਬਚ ਜਾਂਦਾ ਹੈ। ਤੇ ਜਿਹੜਾ ਉਹਦੀ ਸੋਭਤ ਉਹਦੀ ਸੰਗਤ ਕਰਦਾ ਹੈ, ਸੱਚ ਏਵੇ ਉਹ ਆਪਣੀ ਇਸ ਬਖਸ਼ਿਸ਼ ਰਾਹੀਂ ਉਹਨਾਂ ਨੇੜੇ ਆਉਣ ਵਾਲਿਆਂ ਨੂੰ ਭਵ ਸਾਗਰ ਤੋਂ ਤਾਰ ਦਿੰਦਾ ਹੈ। ਇਹ ਹੈ ਸਤਿਗੁਰੂ ਦੇ ਇਸ ਅੰਮ੍ਰਿਤ ਸ਼ਲੋਕ ਦੇ ਅਖਰੀ ਅਰਥ। ਹੁਣ ਇਸ ਦੀ ਵਿਚਾਰ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੁਛ ਸ਼ਲੋਕ ਐਸੇ ਨੇ ਜਿਹੜੇ ਇੱਕ ਵਿਚਾਰ ਦੀ ਵਾਰ ਵਾਰ ਆ ਰਹੇ। ਅੱਜ ਮਨ ਸੇ ਸਤਿਗੁਰਾਂ ਨੇ ਇਸ ਸ਼ਲੋਕ ਵਿੱਚ ਉਸ ਦਾ ਜ਼ਿਕਰ ਕੀਤਾ ਹੈ ਕਿ ਜਿਨ੍ਹੇ ਆਪਣੇ ਜਿਉਂਦੇ ਜੀ ਇਸ ਚੀਜ਼ ਨੂੰ ਤਿਆਗ ਦਿੱਤਾ। ਹੁਣ ਸ਼ਬਦ ਹੈ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਤੇ ਮੈਂ ਅਖਰੀ ਅਰਥ ਕੀਤੇ ਨੇ, ਮਮਤਾ ਦਾ ਅਰਥ ਹੈ ਆਪਣਤ, ਮੇਰਾ, ਮੇਰੀ। ਜਿਸ ਪ੍ਰਾਣੀ ਨੇ ਆਪਣੇ ਜਿਉਂਦੇ ਜੀ ਇਸ ਬਿਰਤੀ ਦਾ ਤਿਆਗ ਕਰ ਦਿੱਤਾ ਵੀ ਇਹ ਚੀਜ਼ ਮੇਰੀ, ਜਿਵੇਂ ਸਾਡੀ ਅੰਦਰ ਦੀ ਸੁਰ ਦੀ ਪਕੜ ਏ, ਕਿਸੇ ਵੀ ਵਸਤੂ ਨੂੰ ਦੇਖ ਕੇ ਇਹ ਮੇਰੀ, ਤੇ ਛੱਡਣ ਨੂੰ ਬੰਦੇ ਦਾ ਚਿੱਤ ਨਹੀਂ ਕਰਦਾ। ਮਹਾਰਾਜ ਕਹਿੰਦੇ ਜਿਹੜਾ ਇਨਸਾਨ ਵਿਚਰਦਾ ਸੰਸਾਰ ਵਿੱਚ ਹੈ, ਫਰਜ਼ ਆਪਣੇ ਸਾਰੇ ਅਦਾ ਕਰਦਾ, ਪਰ ਸੱਚ ਇਹ ਵੇ ਉਹ ਆਪਣਤ ਨਹੀਂ ਦਿਖਾ ਰਿਹਾ, ਮੇਰੀ ਮੇਰੀ ਨਹੀਂ ਕਰਦਾ ਪਿਆ। ਉਂਝ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਵੀ ਹੈ ਕਿ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਇੱਥੇ ਆਪਣਤ ਮੈਂ ਮੇਰੀ ਵਾਲੀ, ਤੇ ਮਹਾਰਾਜ ਅੱਗੇ ਸ਼ਬਦ ਕਹਿ ਰਹੇ ਆ ਤੇ ਅਗਲਾ ਕੰਮ ਕੀ ਕਰੇ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਹੁਣ ਮਮਤਵ ਨਾਲ ਸਤਿਗੁਰਾਂ ਨੇ ਤਿੰਨ ਸ਼ਬਦ ਜੋੜੇ। ਮੈਂ ਮਮਤਾ ਦੇ ਅਰਥ ਵੀ ਕੀਤੇ, ਲਾਲਚ ਵੀ ਮਮਤਾ ਦਾ ਰੂਪ ਹੈ, ਮੋਹ ਵੀ ਮਮਤਾ ਦਾ ਰੂਪ ਹੈ। ਤੇ ਸਤਿਗੁਰੂ ਕਹਿੰਦੇ ਨੇ ਅਹੰਕਾਰ ਖੌਮੇ ਜਿਸ ਨੂੰ ਇਗੋ ਕਹਿੰਦੇ ਆ, ਜਿਸ ਨੇ ਇਹਨਾਂ ਨੂੰ ਤਿਆਗ ਦਿੱਤਾ, ਲਾਲਚ ਨੂੰ ਤਿਆਗ ਦਿੱਤਾ, ਮੋਹ ਨੂੰ ਤਿਆਗ ਦਿੱਤਾ, ਅਹੰਕਾਰ ਨੂੰ ਤਿਆਗ ਦਿੱਤਾ, ਉਹ ਆਪ ਤਰੇਗਾ ਤੇ ਉਹਦੀ ਸੋਭਤ ਕਰਨ ਵਾਲੇ ਵੀ ਭਵ ਸਾਗਰ ਤੋਂ ਤਰਨਗੇ। ਸਤਿਗੁਰਾਂ ਨੇ ਜਦੋਂ ਇਹ ਅੰਮ੍ਰਿਤ ਬਚਨ ਕਿਹਾ ਤੇ ਮਨ ਚ ਖਿਆਲ ਆਇਆ ਕਿ ਕੀ ਉਹ ਸੰਸਾਰੀ ਤੌਰ ਤੇ ਇਸ ਕਰਮ ਭੂਮੀ ਚ ਕੋਈ ਕਰਮ ਨਹੀਂ ਕਰੇਗਾ, ਜਿਹਨੇ ਤਿਆਗ ਹੀ ਦਿੱਤਾ, ਆਪਣਾ ਤਿਆਗ ਦਿੱਤੀ, ਮੈਂ ਮੇਰੀ ਤਿਆਗ ਦਿੱਤੀ, ਲਾਲਚ ਤਿਆਗ ਦਿੱਤਾ, ਮੋਹ ਤਿਆਗ ਦਿੱਤਾ। ਤੇ ਇਹ ਤਜੈ ਸ਼ਬਦ ਦਾ ਮਤਲਬ ਕੀ, ਉਹ ਸਭ ਕੁਝ ਛੱਡ ਕੇ ਇੱਕ ਪਾਸੇ ਹੋ ਗਿਆ ਕਿ ਇਸ ਕਰਮ ਭੂਮੀ ਵਿੱਚ ਉਹਨੇ ਕੋਈ ਵੀ ਸੰਸਾਰੀ ਕਰਮ ਨਹੀਂ ਕੀਤਾ। ਪਰ ਦੂਜੇ ਪਾਸੇ ਤਾਂ ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਜਿੰਨੀ ਦੇਰ ਤੱਕ ਸੰਸਾਰ ਵਿੱਚ ਰਹਿਣਾ ਤੂੰ ਕਰਮ ਜ਼ਰੂਰ ਕਰ, ਸੰਘਰਸ਼ ਜ਼ਰੂਰ ਕਰ। ਤੇ ਗੁਰੂ ਸਾਹਿਬ ਨੇ ਤਾਂ ਆਪਣੀ ਅੰਮ੍ਰਿਤ ਰਚਨਾ ਵਿੱਚ ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਕਾਲ ਖਾਏ ਕਿ ਚੱਥੋਂ ਦੇਹੇ ਨਾਨਕ ਰਹਾ ਪਛਾਣੇ ਸੀ, ਕਿ ਤੂੰ ਉਦਮ ਕਰ, ਕਾਲ ਕਮਾਈ ਕਰ, ਆਪਣੀ ਕਿਰਤ ਕਰ। ਪਰ ਇੱਥੇ ਜਿਹੜੇ ਇਸ ਸ਼ਬਦ ਨੇ ਲੋਭ ਮੋਹ ਤੇ ਅਹੰਕਾਰ ਤੇ ਮਮਤਾ, ਕਿਉਂਕਿ ਇਹ ਵੀ ਸੰਸਾਰ ਦੇ ਜਿਹੜੀ ਕਰਮ ਨੇ ਉਹਨਾਂ ਨੂੰ ਅੱਗੇ ਚਲਾਉਣ ਵਿੱਚ ਇਹ ਬਿਰਤੀਆਂ ਕੰਮ ਵੀ ਕਰਦੀਆਂ। ਪਰ ਜਦੋਂ ਪਰਮੇਸ਼ਵਰ ਦੇ ਨਾਮ ਨਾਲ ਕੋਈ ਜੁੜ ਜਾਏ, ਉਹ ਇਹ ਸਾਰਾ ਕੁਝ ਚੇਂਜ ਹੋ ਜਾਂਦਾ ਹੈ, ਰਹਿੰਦਾ ਸੰਸਾਰ ਵਿੱਚ ਹੀ ਹੈ। ਮੈਂ ਕੱਲ ਵੀ ਪਰਸੋਂ ਵੀ ਬੇਨਤੀ ਖੋਮੇ ਵਾਲਾ ਜਿਸ ਦਿਨ ਸਬਜੈਕਟ ਸੀ ਉਸ ਦਿਨ ਕੀਤੀ ਸੀ, ਉਹ ਜਿਹੜਾ ਲਾਲਚ ਕਰ ਰਿਹਾ, ਲਾਲਚ ਦਾ ਅਰਥ ਨਾ ਭੱਖ ਨਾ ਅਭੱਖ, ਇਹ ਵੀ ਅੱਗੇ ਸ਼ਬਦ ਆਉਣਾ, ਉਸ ਦਿਨ ਆਪਾਂ ਇਹਦੀ ਖੁੱਲ੍ਹ ਕੇ ਵਿਚਾਰ ਕਰਾਂਗੇ। ਭੱਖ ਅਭੱਖ ਚੰਗਾ ਮੰਦਾ ਨਹੀਂ ਜਾਣਨਾ, ਸਿਰਫ ਅੰਦਰ ਦੀ ਭੁੱਖ ਅੱਗ ਬਲੀ ਜਾਣੀ, ਇਹ ਕੇਵਲ ਮੇਰੇ ਕੋਲ ਹੋਵੇ। ਮਹਾਰਾਜ ਕਹਿੰਦੇ ਉਹਨੇ ਲਾਲਚ ਦੀ ਬਿਰਤੀ ਨੂੰ ਤਿਆਗ ਦਿੱਤਾ, ਚੰਗੇ ਮੰਦੇ ਦੀ ਪਹਿਚਾਣ ਕਰ ਲਈ, ਪਰ ਉਹ ਲਾਲਚ ਨੂੰ ਸੰਤੋਖ ਦਾ ਰੂਪ ਦੇ ਗਿਆ। ਉਹ ਕਰਦਾ ਜ਼ਰੂਰ ਹੈ ਕਾਰ, ਪਰ ਸੱਚ ਇਹ ਵੀ ਸਬਰ ਦੇ ਨਾਲ ਉਹ ਜਿੰਦਾ ਹੈ। ਜਿੰਨਾ ਬੰਦਾ ਲਾਲਚ ਵਿੱਚ ਵਿਚਰਦਾ, ਫਿਰ ਇਸ ਬੇਨਤੀ ਨੂੰ ਸੁਣਿਓ, ਕਿਉਂਕਿ ਇਹ ਵੀ ਤਾਂ ਇੱਕ ਐਨਰਜੀ ਹੈ ਜਿਹੜੀ ਬੰਦੇ ਨੂੰ ਅੱਗੇ ਲੈ ਕੇ ਜਾਂਦੀ। ਪਰ ਜਦੋਂ ਉਸ ਲਾਲਚ ਨੂੰ ਸਬਰ ਵਿੱਚ ਵਰਤ ਕੇ, ਸਬਰ ਦਾ ਅਰਥ ਆਲਸੀ ਨਹੀਂ, ਸਬਰ ਦਾ ਅਰਥ ਵਿਹਲੜ ਨਹੀਂ, ਸਬਰ ਦਾ ਅਰਥ ਹੈ ਕਿ ਉਹ ਕਰਮਸ਼ੀਲ ਹੈ, ਸੱਚਮੁੱਚ ਉਹ ਚੰਗੇ ਮੰਦੇ ਦੀ ਪਹਿਚਾਣ ਰੱਖਦਾ ਹੈ, ਕਦੀ ਕਿਸੇ ਦਾ ਹੱਕ ਨਹੀਂ ਖੋਂਦਾ, ਕਦੀ ਕਿਸੇ ਨਾਲ ਧੱਕਾ ਨਹੀਂ ਕਰਦਾ। ਜੋ ਪਰਮਾਤਮਾ ਦਿੰਦਾ ਹੈ, ਇਉਂ ਸ਼ਬਦ ਵਰਤਾਂ ਕਿ ਦਸਾਂ ਨਵਾਂ ਦੀ ਕਿਰਤ ਕਰਕੇ ਉਹ ਕਿਸੇ ਵੱਲ ਨਹੀਂ ਦੇਖਦਾ, ਉਹ ਸੰਤੋਖ ਵਿੱਚ ਆਪਣੇ ਘਰ ਚ ਬੈਠਾ ਕਰਮ ਕਰਕੇ ਰੋਟੀ ਖਾ ਰਿਹਾ। ਜਿਹਨੂੰ ਇਉਂ ਕਹਾਂ, ਬਾਬਾ ਫਰੀਦ ਸਾਹਿਬ ਦੇ ਅੱਜ ਮੈਂ ਕੁਝ ਬਚਨ ਆਪ ਨਾਲ ਸਾਂਝੇ ਕਰਨੇ। ਉਹਨਾਂ ਦਾ ਇੱਕ ਬਚਨ ਹੈ, ਲਾਲਚੀ ਬੰਦਾ ਜਿੰਨਾ ਮਰਜ਼ੀ ਇਕੱਠਾ ਕਰ ਲੈ, ਪਦਾਰਥ ਇਕੱਠੇ ਕਰ ਲਓ, ਧਨ ਜ਼ਮੀਨ ਭੋਏ ਭਾਂਡਾ ਜੋ ਮਰਜ਼ੀ ਇਕੱਠਾ ਹੋ ਜਾਏ, ਸੱਚ ਇਹ ਵੇ ਉਹ ਇੰਨਾ ਕੁਝ ਇਕੱਠਾ ਕਰਕੇ ਵੀ ਇਸ ਤਰ੍ਹਾਂ ਜਿਵੇਂ ਛੱਪੜ ਸੜਾਂਦ ਮਾਰਦਾ। ਛੱਪੜ ਸ਼ਬਦ ਮੈਂ ਵਰਤਿਆ, ਜਿਹਨੂੰ ਬੰਗਾਲ ਵਿੱਚ ਪੋਖਰ ਕਹਿੰਦੇ। ਉਹਦੀ ਜ਼ਿੰਦਗੀ ਇਸ ਤਰ੍ਹਾਂ ਕਿ ਜਿਵੇਂ ਛੱਪੜ ਦਾ ਪਾਣੀ ਬਦਬੋ ਮਾਰਦਾ, ਤੇ ਜਿਹੜਾ ਸਬਰ ਵਿੱਚ ਰਹਿਣ ਵਾਲਾ ਸੱਚ ਇਹ ਵੇ ਜ਼ਮੀਨ ਤੇ ਬੈਠ ਕੇ ਨਿਮਰਤਾ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ। ਜ਼ਮੀਨ ਤੇ ਬੈਠਣ ਤੋਂ ਮਤਲਬ ਅੰਦਰੋਂ ਨਿਮਰਤਾ ਵਿੱਚ ਗਏ। ਬਾਬਾ ਫਰੀਦ ਕਹਿੰਦਾ, ਚੇਤੇ ਰੱਖਿਓ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਜਿਹੜਾ ਲਾਲਚ ਕਰਕੇ ਸਭ ਕੁਝ ਕਬਜ਼ਾ ਕਰੀ ਬੈਠਾ, ਉਹਦੇ ਨਾਲੋਂ ਖੁੱਲ ਦਿਲਾ ਬੰਦਾ ਉਹ ਵੇ ਜਿਹਨੂੰ ਰੱਬ ਨੇ ਸਬਰ ਦੀ ਦਾਤ ਦਿੱਤੀ। ਬਾਬਾ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਹੈ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ। ਬਸ ਆ ਜਿਹਨੇ ਇਸ ਚੀਜ਼ ਨੂੰ ਤਿਆਗ ਦਿੱਤਾ। ਹੁਣ ਮੈਂ ਸਬਰ ਦੇ ਅਰਥ ਕੇਵਲ ਲਾਲਚ ਨਾਲ ਵੀ ਨਹੀਂ ਕਰਾਂ, ਜੇ ਸਬਰ ਦੇ ਆਪਾਂ ਅਰਥ ਦੇਖਾਂਗੇ ਤੇ ਇਹ ਹਰ ਇੰਦਰੇ ਤੇ ਟੁਕਣਗੇ। ਸੰਤੋਖ ਦੇ ਲਫ਼ਜ਼ ਕੇਵਲ ਤਾਂ ਕੇਵਲ ਦੌਲਤ ਲਈ ਨਹੀਂ, ਸੰਤੋਖ ਅੱਖਾਂ ਦਾ ਵੀ ਹੈ, ਸੰਤੋਖ ਕੰਨਾਂ ਦਾ ਵੀ ਹੈ, ਸੰਤੋਖ ਜ਼ਬਾਨ ਦਾ ਵੀ ਹੈ, ਸੰਤੋਖ ਸਾਡੇ ਕਰਮਾਂ ਦਾ ਵੀ ਹੈ। ਹਜ਼ੂਰ ਬਚਨ ਕਰ ਰਿਹਾ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੂੰ ਸਬਰ ਨੂੰ ਦ੍ਰਿੜ ਕਰ ਲੈ, ਵੱਧ ਥੀਵੈ ਦਰਿਆਓ ਟੁੱਟਣਾ ਥੀਵੈ ਵਾਹੜਾ। ਇਸ ਬੇਨਤੀ ਨੂੰ ਫਿਰ, ਵੱਧ ਥੀਵੈ ਦਰਿਆਓ, ਸਬਰ ਵਾਲੇ ਬੰਦੇ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਮਾਨੋ ਇੱਕ ਵਿਸ਼ਾਲ ਦਰਿਆ ਚੱਲਿਆ ਜਾ ਰਿਹਾ ਹੈ। ਤੇ ਸੱਚ ਇਹ ਵੇ ਕਿ ਜਿਹੜੇ ਬੰਦੇ ਤਮੇ ਵਿੱਚ ਨੇ, ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਕਿ ਜਿਵੇਂ ਦਰਿਆ ਤੋਂ ਟੁੱਟ ਕੇ ਇੱਕ ਛੱਪੜ, ਇੱਕ ਵਾੜਾ, ਇੱਕ ਬਦਬੋ ਮਾਰਦਾ ਨਾਲੇ ਦਾ ਪਾਣੀ ਚੱਲਿਆ ਜਾ ਰਿਹਾ। ਇਸੇ ਕਰਕੇ ਜਿਹੜਾ ਸਬਰ ਵਾਲਾ ਕਰਮ ਤਾਂ ਕਰਦਾ, ਪਰ ਉਹਦੀ ਇਹ ਬਿਰਤੀ ਖਤਮ ਹੋ ਗਈ ਕਿ ਆਪਣੀ ਰੋਟੀ ਵੱਲ ਲੋਕ ਧਿਆਨ ਨਹੀਂ ਦਿੰਦੇ, ਦੂਜੇ ਦੀ ਥਾਲੀ ਦੇਖੀ ਜਾਂਦੇ। ਇਸੇ ਗੱਲ ਨੂੰ ਗੁਰੂ ਕਹਿੰਦਾ, ਜਦੋਂ ਆਪਣੀ ਰੋਟੀ ਮੂੰਹ ਚ ਬੁਰਕੀ ਪਾਏ, ਅੱਖਾਂ ਤੇਰੀਆਂ ਦੂਜੇ ਦੀ ਥਾਲੀ ਵਿੱਚ ਹੋਣ, ਸੁਰਤ ਤੇਰੀ ਉਹਦੀ ਰੋਟੀ ਵਿੱਚ ਹੋਵੇ, ਉਹ ਲਾਲਚ ਹੈ ਜੋ ਰੱਬ ਨੇ ਤੈਨੂੰ ਦਿੱਤਾ ਆਪਣੀ ਥਾਲੀ ਚ ਸੁੱਕਾ ਮਿੱਸਾ ਖਾ ਰਹੇ, ਇਹ ਸਬਰ ਹੈ। ਇਸੇ ਨੂੰ ਬਾਬਾ ਸਾਹਿਬ ਨੇ ਬਚਨ ਕੀਤਾ ਕਿ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇੱਥੇ ਬੇਨਤੀ ਹੈ, ਉਸ ਪ੍ਰਾਣੀ ਨੇ ਇਹ ਸਭ ਕੁਝ ਸਬਰ ਵਿੱਚ ਲੈ ਆਂਦਾ, ਲਾਲਚ ਨੂੰ, ਉਸਨੇ ਮੋਹ ਨੂੰ, ਉਸਨੇ ਹੰਕਾਰ ਨੂੰ, ਇਹ ਸਭ ਕੁਝ ਜਿਸ ਪ੍ਰਾਣੀ ਨੇ ਮਹਾਰਾਜ ਕਹਿੰਦੇ ਨੇ ਇਹਨੂੰ ਤਿਆਗ ਦਿੱਤਾ, ਉਸ ਬਿਰਤੀ ਨੂੰ ਛੱਡ ਦਿੱਤਾ, ਮਹਾਰਾਜ ਕਹਿੰਦੇ ਨੇ ਫਿਰ ਉਸਦਾ ਅੰਦਰ ਸੰਸਾਰ ਵਿੱਚ ਵਿਚਰਦਾ ਹੈ, ਕਰਮਕਾਰ ਕਰਦਾ ਹੈ, ਕਰਮ ਕਰਦਾ ਹੈ, ਪਰ ਸੱਚ ਇਹ ਵੇ ਉਹ ਕਰਮ ਕਰਦਾ ਹੋਇਆ ਇਸ ਵਿੱਚ ਆਪਣੀ ਸੁਰਤ ਨੂੰ ਚੁੱਭਣ ਨਹੀਂ ਦੇਣਾ। ਇਹਨੂੰ ਥੋੜਾ ਜਿਹਾ ਆਓ ਅਸੀਂ ਦੇਖਦੇ ਹਾਂ ਅੰਮ੍ਰਿਤ ਬਾਣੀ ਵਿੱਚ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਜੀ, ਉਸ ਵਿੱਚ ਉਹ ਕਹਿੰਦੇ ਆ ਕਿ ਲੋਕ ਆਪਣੇ ਆਪਣੇ ਢੰਗ ਨਾਲ ਵਿਆਖਿਆ ਕਰਦੇ, ਤੇ ਅੱਜ ਇਹ ਵੀ ਮੈਂ ਬੇਨਤੀ ਕਰਨੀ ਹੈ, ਹਰ ਬੰਦੇ ਦੀ ਜਿਸ ਤਰ੍ਹਾਂ ਅੰਦਰ ਦੀ ਸੋਚ ਹੈ ਉਸੇ ਤਰ੍ਹਾਂ ਉਹ ਸ੍ਰਿਸ਼ਟੀ ਦੀ, ਸੰਸਾਰ ਦੀ ਵਿਆਖਿਆ ਕਰਦਾ। ਜੇ ਆਪਣਾ ਅੰਦਰ ਮੈਲਾ ਹੈ, ਤੇ ਚੇਤੇ ਰੱਖਿਓ ਇੰਨੀ ਅੰਦਰ ਦੀ ਮੈਲ ਭੈੜੀ ਹੈ, ਸਕੀ ਬੇਟੀ ਆਪਣੇ ਬਾਪ ਨਾਲ ਜਾਂਦੀ ਹੋਵੇ, ਮੈਲੀ ਸੁਰਤ ਵਾਲਾ ਬੰਦਾ ਹਕੀਕਤ ਹੋਵੇ ਉਹਦੀ ਵਿਆਖਿਆ ਵੀ ਬੜੀ ਮੈਲੀ ਕਰੇਗਾ, ਕਿਉਂਕਿ ਮਨ ਮੈਲ ਹੈ, ਸਭ ਕੁਛ ਮੈਲਾ। ਜੇ ਅੰਦਰ ਮੈਲਾ ਹੈ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦੇ ਦੀਆਂ ਅੱਖਾਂ ਸ਼ੁੱਧ ਹੋਣਗੀਆਂ। ਜੇ ਮਨ ਮੈਲਾ ਹੈ ਤੇ ਕੰਨ ਮੈਲੇ ਨੇ, ਜੇ ਮਨ ਮੈਲਾ ਹੈ ਤੇ ਜ਼ਬਾਨ ਮੈਲੀ। ਹੁਣ ਇਹ ਜਦੋਂ ਵੇਖਨੇ ਆ ਸੰਸਾਰ ਵਿੱਚ ਇਬਾਦਤ ਵਾਲੇ ਜਿਨ੍ਹਾਂ ਨੇ ਮੋਹ ਛੱਡ ਦਿੱਤਾ, ਲੋਭ ਛੱਡ ਦਿੱਤਾ, ਹੰਕਾਰ ਛੱਡ ਦਿੱਤਾ, ਤੇ ਉਹ ਜਦੋਂ ਸੰਸਾਰ ਵਿੱਚ ਵਿਚਰਦੇ ਆ, ਮੰਨ ਲਓ ਉਹ ਵੀ ਘਰ ਚ ਰਹਿ ਰਹੇ ਆ, ਬੱਚਿਆਂ ਚ ਰਹਿ ਰਹੇ ਆ, ਸੰਸਾਰ ਵਿੱਚ ਵਿਚਰਦੇ ਆ, ਤੇ ਕਈ ਵਾਰੀ ਸੰਸਾਰੀ ਬੰਦੇ ਜਿਹੋ ਜੀ ਉਹਨਾਂ ਦੀ ਆਪਣੀ ਸੁਰਤ ਹੁੰਦੀ ਏ, ਸੱਚ ਇਵੇਂ ਉਹ ਜੀ ਕਮਾਈ ਵਾਲਿਆਂ ਦੀ ਵਿਆਖਿਆ ਕਰਨ ਲੱਗ ਪੈਂਦੇ। ਤੇ ਅੱਜ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਵੀ ਹੈ, ਨਾਮਦੇਵ ਉਹ ਇਸ ਅਵਸਥਾ ਵਿੱਚ ਨੇ, ਕੋਈ ਮੋਹ ਨਹੀਂ, ਕੋਈ ਲਾਲਚ ਨਹੀਂ, ਕੋਈ ਅਹੰਕਾਰ ਨਹੀਂ। ਪਰ ਜਦੋਂ ਤਰਲੋਚਨ ਵੇਖਦਾ, ਉਹ ਜਿਹੜੀ ਵਿਆਖਿਆ ਨਾਮਦੇਵ ਜੀ ਦੀ ਕਰਦਾ ਤੇ ਉਸ ਵਿੱਚ ਉਹ ਸਪਸ਼ਟ ਕਹਿੰਦਾ ਕਿ ਨਾਮਦੇਵ ਲੋਕ ਤੈਨੂੰ ਭਗਤ ਕਹਿੰਦੇ ਆ, ਲੋਕ ਤੈਨੂੰ ਸੰਤ ਕਹਿੰਦੇ ਆ, ਲੋਕ ਤੈਨੂੰ ਰੱਬ ਦਾ ਦਾਸ ਕਹਿੰਦੇ ਆ, ਪਰ ਕਹਿੰਦਾ ਮੈਂ ਤਾਂ ਇਹ ਮਹਿਸੂਸ ਕਰਨਾ ਕਿ ਐਵੇਂ ਤੂੰ ਪ੍ਰਪੰਚ ਕਰ ਰਿਹਾ, ਤੇਰਾ ਅੰਦਰ ਤੇ ਮਾਇਆ ਨੇ ਠੱਗ ਲਿਆ, ਤੇਰੀ ਸੁਰਤਾ ਮਾਇਆ ਵਿੱਚ ਖੋਭੀ, ਤੂੰ ਕਦੀ ਜੋ ਕੋਈ ਲੋਕ ਤੈਨੂੰ ਕਹਿੰਦੇ ਆ ਕਦੀ ਇਬਾਦਤ ਕੀਤੀ ਆ। ਹੁਣ ਉਸ ਬਚਨ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤਾ। ਮੈਂ ਇਸ ਕਰਕੇ ਅੱਜ ਇਹ ਥੋੜਾ ਜਿਹਾ ਵਿਸ਼ਾ ਇਹ ਚੁਣਿਆ ਹੈ ਕਿ ਜਿਨ੍ਹਾਂ ਤਿਆਗ ਦਿੱਤਾ ਉਹਨਾਂ ਸੰਸਾਰ ਨਹੀਂ ਤਿਆਗਿਆ। ਇੱਥੇ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਉਹ ਸੰਸਾਰ ਤਿਆਗ ਗਏ। ਇੱਥੇ ਮਹਾਰਾਜ ਕਹਿੰਦੇ ਨੇ ਜੋ ਪ੍ਰਾਣੀ ਮਮਤਾ ਤਜੈ ਲੋ ਮੋਹ ਅਹੰਕਾਰ, ਜਿਨ੍ਹਾਂ ਨੇ ਇਹ ਤਿਆਗ ਦਿੱਤਾ। ਹੁਣ ਉਹ ਤਿਆਗੀ ਜਦੋਂ ਸੰਸਾਰ ਵਿੱਚ ਵਿਚਰਦਾ, ਸੁਰਤ ਕਰਕੇ ਉਹਨੇ ਤਿਆਗਿਆ ਹੈ, ਤੇ ਲੋਕ ਉਹਦੀ ਵਿਆਖਿਆ ਆਪਣੇ ਢੰਗ ਨਾਲ ਕਰਦੇ। ਨਾਮਦੇਵ ਦੀ ਵਿਆਖਿਆ ਤਰਲੋਚਨ ਨੇ ਕੀਤੀ ਤੇ ਬਾਣੀ ਵਿੱਚ ਇਹ ਬਚਨ ਨੇ ਨਾਮਾ ਮਾਇਆ ਮੋਹਿਆ। ਹੁਣ ਨਾਮਦੇਵ ਉੱਤੇ ਇਸ ਚੀਜ਼ ਦਾ ਕੋਈ ਲੇਪਸ਼ੇਪ ਨਹੀਂ, ਪਰ ਉਹਦਾ ਮਿੱਤਰ ਕਹਿ ਰਿਹਾ ਕਿ ਨਾਮਦੇਵ ਨੂੰ ਮਾਇਆ ਨੇ ਠੱਗ ਲਿਆ, ਨਾਮਦੇਵ ਮਾਇਆ ਵਿੱਚ ਪ੍ਰਵਿਰਤ ਹੋ ਗਿਆ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਮਿੱਤਰ ਕਹਿ ਰਿਹਾ, ਤਰਲੋਚਨ ਕਹਿ ਰਿਹਾ, ਕਾਹੇ ਛੀਪੋ ਛੈ ਲੈ ਆਰਾਮ ਨਾ ਲਾਵੋ ਚੀਤ। ਇੰਨਾ ਨਜ਼ਦੀਕੀ ਰਹਿੰਦਾ ਹੋਇਆ ਬੰਦਾ ਉਹ ਵੀ ਵਿਆਖਿਆ ਕਰਦਾ ਪਿਆ ਕਿ ਨਾਮਦੇਵ ਨੂੰ ਮਾਇਆ ਨੇ ਠੱਗ ਲਿਆ। ਇਹ ਸਾਰਾ ਦਿਨ ਕੱਪੜੇ ਰੰਗੀ ਜਾਂਦਾ, ਕੱਪੜੇ ਸੀ ਜਾਂਦਾ, ਕਹਿਣ ਲੱਗੇ ਕਦੀ ਰੱਬ ਦਾ ਨਾਮ ਜਪੀ। ਹੁਣ ਜਿਸ ਨੇ ਇਹ ਮਮਤਾ ਤਿਆਗ ਦਿੱਤੀ, ਲਾਲਚ ਤਿਆਗ ਦਿੱਤਾ, ਹੰਕਾਰ ਤਿਆਗ ਦਿੱਤਾ, ਉਹ ਫਿਰ ਤਰਲੋਚਨ ਨੂੰ ਕਹਿੰਦਾ, ਕਹਿੰਦਾ ਮੈਂ ਹੰਕਾਰ ਚ ਨਹੀਂ, ਕਹਿੰਦਾ ਤਰਲੋਚਨ ਅਸਲ ਚ ਜਿਸ ਥਾਂ ਤੇ ਮੇਰੀ ਸੂਰਤ ਟਿਕੀ ਏ ਤੈਨੂੰ ਉਹਦੀ ਸਮਝ ਕੋਈ ਨਹੀਂ, ਇਸ ਕਰਕੇ ਨਾ ਸਮਝੀ ਕਰਕੇ ਮੇਰੇ ਜੀਵਨ ਦੀ ਵਿਆਖਿਆ ਤੂੰ ਮਾਇਆ ਵੀ ਕਰ ਰਿਹਾ। ਉੱਥੇ ਅਗਲਾ ਬਚਨ ਹੈ ਕਬੀਰ ਸਾਹਿਬ ਜੀ ਦਾ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ। ਆਹ ਮੈਂ ਬੇਨਤੀ ਆਪ ਨੂੰ ਕਰਨੀ ਚਾਹੁੰਦਾ, ਅੱਗੇ ਆਵੇਗਾ ਸਤਿਗੁਰੂ ਦਾ ਬਚਨ ਜਦੋਂ ਚੀਤ ਬਾਰੇ ਵਿਆਖਿਆ ਕਰਾਂਗੇ। ਹੁਣ ਇੱਥੇ ਵੇ ਕਿ ਨਾਮਦੇਵ ਕਹਿ ਰਹੇ ਤਰਲੋਚਨ ਮੁਖ ਤੇ ਰਾਮ ਸੰਭਾਲ, ਉਹ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਜਪਿਆ ਕਰ, ਤੇ ਮੈਂ ਕੀ ਵਿਚਰ ਰਿਹਾ। ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੁਣ ਉਹਨਾਂ ਨੇ ਕੰਮ ਨਹੀਂ ਛੱਡਿਆ। ਫਿਰ ਇਸ ਗੱਲ ਨੂੰ ਸੁਣਿਓ, ਮਮਤਾ ਤਿਆਗੀ ਹੈ, ਲਾਲਚ ਦੀ ਬਿਰਤੀ ਤਿਆਗੀ ਹੈ, ਅਹੰਕਾਰ ਤਿਆਗ ਦਿੱਤਾ ਹੈ, ਮੋਹ ਤਿਆਗ ਦਿੱਤਾ ਹੈ, ਪਰ ਸੰਸਾਰ ਦੀ ਕਾਰ ਥੋੜਾ ਉਹਨਾਂ ਤਿਆਗੀ। ਉੱਥੇ ਉਹ ਸ਼ਬਦ ਕਹਿ ਰਹੇ ਨੇ ਕਿ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਨੇ ਮੈਂ ਕਰਮ ਇਸ ਧਰਤੀ ਤੇ ਕਰਨਾ, ਪਰ ਚਿੱਤ ਮੇਰਾ ਸੰਸਾਰੀਆਂ ਵਾਲਾ ਨਹੀਂ, ਮੇਰਾ ਚਿੱਤ ਜਿਹੜਾ ਉਹ ਕਰਤਾਰ ਦੇ ਚਿੰਤਨ ਵਿੱਚ ਹੀ ਲੱਗਾ। ਫਿਰ ਬੇਨਤੀ ਇਸ ਨੂੰ ਸਮਝ ਲੈ, ਗੁਰੂ ਅਰਜਨ ਸਾਹਿਬ ਦਾ ਸ਼ਬਦ ਜਿਹੜਾ ਮੈਂ ਸਾਂਝਾ ਕਰਨ ਲੱਗਾ ਕਿ ਜਿਹਨੇ ਅੰਤਰ ਆਤਮੇ ਤੋਂ ਤਿਆਗ ਦਿੱਤਾ। ਹਛੱਲਾਂ ਤਾਂ ਬੜੀਆਂ ਇਸ ਦੀਆਂ ਹੁੰਦੀਆਂ ਨੇ। ਗੁਰੂ ਅਰਜਨ ਸਾਹਿਬ ਦਾ ਬਚਨ ਹੈ ਸਾਚ ਨਾਮ ਮੇਰਾ ਮਨ ਲਾਗਾ, ਕਹਿੰਦੇ ਲੋਕੋ ਮੇਰੀ ਵਿਆਖਿਆ ਹੋਰ ਢੰਗ ਨਾਲ ਨਾ ਕਰਿਓ, ਮੇਰਾ ਜਿਹੜਾ ਮਨ ਹੈ ਉਹ ਸੱਚੇ ਨਾਮ ਵਿੱਚ ਲੱਗਾ ਹੋਇਆ, ਤੇ ਜੀ ਤੁਹਾਡੇ ਬੱਚੇ ਨੇ, ਤੁਹਾਡਾ ਸੰਸਾਰ ਹੈ। ਤੇ ਅੱਗੇ ਮਹਾਰਾਜ ਕਹਿੰਦੇ ਲੋਗਨ ਸਿਮਰਾ ਠਾਠਾ ਬਾਗਾ, ਇਹ ਤੋਂ ਫਿਰ ਸੁਣੋ, ਸਾਚ ਨਾਮ ਮੇਰਾ ਮਨ ਲਾਗਾ, ਮੇਰਾ ਮਨ ਸੱਚੇ ਨਾਮ ਵਿੱਚ ਲੱਗਾ ਹੈ, ਪਰ ਲੋਕਾਂ ਨਾਲ ਜਿਹੜਾ ਵਰਤਨ ਵਿਹਾਰ ਇਹ ਠਾਠਾ ਬਾਗਾ ਹੈ। ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਮਰਾ ਠਾਠਾ ਬਾਗਾ, ਉੱਥੇ ਫਿਰ ਉਹ ਬਚਨ ਕਰਦੇ, ਬਾਹਰ ਸੂਤ ਸਗਲ ਸਿਉ ਮੋਲਾ, ਅਲਿਪ ਤਰਹੁ ਜੈਸੇ ਜਲ ਮੈਂ ਕੌਲਾ। ਮਹਾਰਾਜ ਦੇਖੋ ਸਾਨੂੰ ਸਮਝਾਉਂਦੇ ਪਏ, ਜਿਹੜਾ ਇਸ ਬਿਰਤੀ ਨੂੰ ਤਿਆਗ ਦਿੰਦਾ, ਇਹਦਾ ਮਤਲਬ ਇਹ ਨਹੀਂ ਉਹਨੇ ਮਾਇਆ ਛੱਡੀ, ਲਾਲ ਛੱਡਿਆ, ਲੋਕਾਂ ਦੇ ਘਰ ਅੱਗੇ ਠੂਠਾ ਲੈ ਕੇ ਉਹ ਮੰਗਤਾ ਬਣੇਗਾ। ਨਹੀਂ ਨਹੀਂ, ਗੁਰਮਤ ਇਹਦੀ ਤਾਂ ਵਿਆਖਿਆ ਕਰਦੀ ਹੈ ਗਹਿਰਾਈ ਵਿੱਚ। ਮਹਾਰਾਜ ਕਹਿੰਦੇ ਨੇ ਕਿ ਬਾਹਰ ਸੂਤ ਸਗਲ ਸਿ ਮੌਲਾ, ਬਾਹਰ ਇੰਜ ਲੱਗਦਾ ਜਿਵੇਂ ਤਾਣਾ ਪੇਟਾ ਨਹੀਂ ਹੁੰਦਾ, ਦਰੀਆਂ ਖੇਸ ਵੀ ਹੁੰਦੇ ਆ, ਤਾਣੇ ਪੇਟੇ ਦੀ ਤਰ੍ਹਾਂ ਸੂਤ ਦੀ ਤਰ੍ਹਾਂ ਮੈਂ ਉਲਝਿਆ ਹਾਂ। ਪਰ ਮਹਾਰਾਜ ਕਹਿੰਦੇ ਅਲਿਪਤ ਰਹੂ ਜੈਸੇ ਜਲ ਮੈਂ ਕੌਲਾ। ਫਿਰ ਸੁਣੋ, ਬਾਹਰ ਸੂਤ ਸਗਲ ਸਿ ਮੌਲਾ, ਬਾਹਰ ਇਸ ਤਰ੍ਹਾਂ ਜਿਵੇਂ ਧਾਗਾ ਤਾਣਾ ਪੇਟਾ ਹੈ, ਇੰਜ ਲੱਗਦਾ ਵੀ ਇਹ ਤਾਂ ਕਦੀ ਸੁਰਤ ਕਰਕੇ ਨਾਮ ਜੁੜੇ ਨਹੀਂ। ਪਰ ਮਹਾਰਾਜ ਕਹਿੰਦੇ ਨੇ ਅੰਤਰ ਆਤਮੇ ਮੇਰਾ ਜਿਹੜਾ ਮਨ ਕਹਿ, ਮੇਰੀ ਸੁਰਤ ਕਹਿ, ਮੇਰੀ ਚਿਤਵਨੀ ਕਹਿ, ਇਸ ਤਰ੍ਹਾਂ ਮੈਂ ਸਾਰੇ ਜੰਜਾਲ ਚ ਲੈਣਾ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਮਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿੰਘ ਮੌਲਾ ਅਲਿਪਤ ਰਹੂ ਜੈਸੀ ਜਲ ਮੈਂ ਕੌਲਾ। ਅੱਗੇ ਮਹਾਰਾਜ ਕਹਿੰਦੇ ਦੀਸ ਆਵਤ ਹੈ ਬਹੁਤ ਪਿਆਲਾ, ਮੈਨੂੰ ਕੋਈ ਵੇਖ ਕੇ ਡਰ ਲੱਗ ਪੈਂਦਾ ਵੀ ਇਹਦੀ ਤਾਂ ਸ਼ਕਲ ਡਰਾਵਣੀ, ਇਹਦੇ ਕੋਲ ਬੈਠਿਆ ਡਰ ਲੱਗਦਾ। ਪਰ ਸਤਿਗੁਰੂ ਕਹਿੰਦੇ ਨਹੀਂ ਉਹ ਭਾਈ ਸੱਜਣ ਐਸਾ ਨਹੀਂ, ਮੈਂ ਐਸਾ ਨਹੀਂ, ਦੀਸ ਆਵਤ ਹੈ ਬਹੁਤ ਪਿਆਲਾ ਸਗਲ ਚਰਨ ਕੀ ਇਹ ਮਨ ਰਾਲਾ, ਮੇਰੀ ਸ਼ਕਲ ਨੂੰ ਦੇਖ ਕੇ ਮੇਰੇ ਸ਼ਬਦਾਂ ਨੂੰ ਦੇਖ ਕੇ। ਗੁਰੂ ਅਰਜਨ ਸਾਹਿਬ ਸਮਝਾ ਰਿਹਾ ਸਨ ਮਤਾ ਸਮਝਿਓ ਮੇਰੀ ਸ਼ਕਲ ਡਰਾਵਣੀ ਭਿਆਨਕ ਹੈ, ਪਰ ਮੇਰੇ ਅੰਦਰ ਦੀ ਸੁਰਤ ਨੂੰ ਦੇਖੋ, ਮੈਂ ਤਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੀ ਧੂੜ। ਮੈਂ ਫਿਰ ਬੇਨਤੀ ਕਰਾਂਗਾ ਕਿ ਜਿਨ੍ਹੇ ਇਸ ਬਿਰਤੀ ਨੂੰ ਤਿਆਗ ਦਿੱਤਾ, ਮਹਾਰਾਜ ਕਹਿ ਰਹੇ ਨੇ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਮਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿੰਘ ਮੌਲਾ ਅਲਿਪਤ ਰਹੂ ਜੈਸੇ ਜਲ ਮੈਂ ਕੌਲਾ। ਉਹਦੇ ਵਿੱਚ ਇੱਕ ਬਚਨ ਕਹਿ ਮੁੱਖ ਕੀ ਬਾਤ ਸਗਲ ਸਿੰਘ ਕਰਤਾ, ਮੈਂ ਗੱਲਾਂ ਵੀ ਕਰਨਾ, ਹੱਸਣਾ ਵੀ ਆ, ਪਰਿਵਾਰ ਵਿੱਚ ਵਿਚਰਨੇ ਵੀ ਹੈ। ਮਹਾਰਾਜ ਕਹਿ ਰਹੇ ਹੈ, ਕਹਿੰਦੇ ਨੇ ਮੈਂ ਸੰਸਾਰ ਵਿੱਚ ਵਿਚਰਨਾ, ਮੂੰਹ ਤੋਂ ਗੱਲਾਂ ਵੀ ਕਰਨਾ। ਮੁੱਖ ਕੀ ਬਾਤ ਸਗਲ ਸਿੰਘ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ, ਮੁੱਖ ਨਾਲ ਗੱਲਾਂ ਕਰਨਾ ਪਰ ਅੰਦਰ ਜਿੰਦ ਵਿੱਚ ਆਪਣੇ ਪਰਮੇਸ਼ੁਰ ਨੂੰ ਮੈਂ ਟਿਕਾਇਆ ਹੋਇਆ। ਫਿਰ ਕਹਿੰਦੇ ਦੀਸ ਆਵਤ ਹੈ ਬਹੁਤ ਪਿਆਲਾ ਸਗਲ ਚਰਨ ਕੀ ਇਹ ਮਨ ਰਾਲਾ, ਮੇਰਾ ਜਿਹੜਾ ਮਨ ਹੈ ਉਹ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ। ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਾਂ, ਕਈ ਵਾਰੀ ਵੈਸੇ ਤਾਂ ਇਸ ਚੀਜ਼ ਦਾ ਵੀ ਮਾਨ ਨਹੀਂ ਕਰਨਾ ਚਾਹੀਦਾ ਮੈਂ ਸਭ ਕੁਝ ਤਿਆਗ ਦਿੱਤਾ ਜੀ, ਮੇਰੀ ਫਿਰ ਬੇਨਤੀ ਇਹ ਵੀ ਨਾ ਫੁਰਨਾ ਕਿਤੇ ਬਣ ਜਾਏ ਕਿ ਮੈਂ ਤਿਆਗੀ ਹਾਂ, ਮੈਂ ਤਾਂ ਲਾਲਚ ਤਿਆਗ ਦਿੱਤਾ, ਮੈਂ ਤੇ ਕਦੇ ਮੇਰੇ ਨੇੜੇ ਕਦੇ ਮੋਹ ਨਹੀਂ ਆਇਆ, ਮੇਰੇ ਨੇੜੇ ਹੰਕਾਰ ਨਹੀਂ ਆਇਆ, ਮੈਂ ਤਾਂ ਮਮਤਾ ਤਾਂ ਹੀ ਦਿੱਤੀ। ਪਿਆਰਿਓ ਇਹ ਗੱਲ ਯਾਦ ਰੱਖੋ, ਸੂਝਵਾਨ ਵਿਦਵਾਨ ਕਹਿੰਦੇ ਆ ਸੰਗਲ ਭਾਵੇਂ ਲੋਹੇ ਦਾ ਹੋਵੇ ਤੇ ਸੰਗਲ ਭਾਵੇਂ ਸੋਨੇ ਦਾ ਹੋਵੇ ਹੈ, ਦੋਨਾਂ ਤਰੀਕਿਆਂ ਨਾਲ ਇਹ ਬੰਧਨ ਹੀ ਹੈ। ਜੇ ਮੰਨ ਲਓ ਲੋਹੇ ਦਾ ਸੰਗਲ ਕਿਸੇ ਦੇ ਪੈਰਾਂ ਨੂੰ ਲੋਹੇ ਦੀ ਬੇੜੀ ਪਾ ਦਈਏ, ਸੰਗਲ ਨਾਲ ਬੰਨ ਦਈਏ, ਤੇ ਦੂਸਰੇ ਨੂੰ ਕਹੀਏ ਨਹੀਂ ਨਹੀਂ ਦੇਖ ਇਹਨੂੰ ਲੋਹੇ ਨਾਲ ਬੰਨੇ ਅਸੀਂ ਤੇਰਾ ਸਤਿਕਾਰ ਕਰਨੇ ਆ, ਤੈਨੂੰ ਅਸੀਂ ਸੋਨੇ ਦੀ ਧਾਤ ਦੇ ਬਣੇ ਸੰਗਲ ਨਾਲ ਬੰਨੇ, ਤੇ ਜਿਹੜਾ ਸਿਆਣਾ ਬੰਦਾ ਹੈ ਉਹ ਕਹੇਗਾ ਉਹ ਭਰਾਵਾ ਭਾਵੇਂ ਤੂੰ ਲੋਹਾ ਇਹਦੇ ਪੈਰਾਂ ਨੂੰ ਬੰਨ, ਲੋਹੇ ਦਾ ਸੰਗਲ ਬੰਨ ਤੇ ਭਾਵੇਂ ਸੋਨੇ ਦਾ ਬੰਨ, ਲੋਹੇ ਵਾਲਾ ਵੀ ਬੱਝਾ ਰਹਿਣਾ ਤੇ ਸੋਨੇ ਵਾਲਾ ਵੀ ਬੱਝਾ ਰਹਿਣਾ। ਸੱਚ ਇਵੇ ਕਿ ਕਈ ਵਾਰੀ ਬੰਦਾ ਇਸ ਬੰਧਨ ਵਿੱਚ ਬੱਝ ਜਾਂਦਾ ਹੈ, ਇਹ ਫੁਰਨਾ ਬੰਨ ਲੈਂਦਾ ਹੈ ਕਿ ਮੈਂ ਜਿਹੜਾ ਇਸ ਚੀਜ਼ ਤੋਂ ਮੁਕਤ ਹੋ ਗਿਆ ਵਾਂ, ਤੇ ਜਿਸ ਦਿਨ ਇਹ ਫੁਰਨਾ ਬਣਾਉਂਦਾ ਦੂਜੇ ਦਿਨ ਉਹ ਚ ਫਸ ਜਾਂਦਾ। ਉਂਝ ਆਦਮੀ ਨੂੰ ਡੁਲਾਉਣ ਦੇ ਤਰੀਕੇ ਵੀ ਇਹ ਲਾਲਚ ਮੋਹ ਪਦਵੀ ਇਹ ਸਭ ਕੋਈ ਡੁਲਾਉਣ ਲਈ, ਪਰ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ। ਮੈਂ ਕੱਲ ਵੀ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ ਤੇ ਅੱਜ ਵੀ ਮੇਰੇ ਮਨ ਚ ਆਇਆ ਕਈ ਵਾਰੀ ਸਮਾਧੀ ਲਾਉਣ ਵਾਲੇ ਬੰਦੇ ਵੀ ਕਰਾਮਾਤਾਂ ਵਿੱਚ ਵਿਚਰਦੇ ਬੰਦੇ ਵੀ ਉਹ ਵੀ ਇਸ ਢੰਗ ਦੇ ਨਾਲ ਪਛਾਣ ਦਾ ਯਤਨ ਕਰਦੇ ਆ ਕਿ ਬੰਦਾ ਲਾਲਚ ਵਿੱਚ ਆ ਕੇ ਆਪਣੇ ਇਰਾਦੇ ਤੋਂ ਆਪਣੀ ਮੰਜ਼ਿਲ ਤੋਂ ਆਪਣੇ ਮਨੋਰਥ ਤੋਂ ਥਿੜਕ ਜਾਏ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਹਿਲੀ ਵਾਰ ਦੇ ਵਿੱਚ ਕੁਛ ਪੌੜੀਆਂ ਦਿੱਤੀਆਂ ਨੇ ਜਿਸ ਵਿੱਚ ਹਜ਼ੂਰ ਦੇ ਆਗਮਨ ਦਾ ਜ਼ਿਕਰ ਹੈ, ਉਦਾਸੀਆਂ ਦਾ ਥੋੜਾ ਜਿਹਾ ਜ਼ਿਕਰ ਹੈ। ਉਸ ਵਿੱਚ ਕਈ ਥਾਵਾਂ ਤੇ ਭਾਈ ਸਾਹਿਬ ਕਾਵਿ ਰੂਪ ਚ ਪੌੜੀ ਕਹਿੰਦੇ ਕਹਿੰਦੇ ਉਸ ਵਿੱਚ ਗੁਰਮਤ ਦਾ ਸਿਧਾਂਤ ਵੀ ਦ੍ਰਿੜ ਕਰਾਉਂਦੇ, ਹਿਸਟਰੀ ਵੀ ਕਹਿ ਜਾਂਦੇ ਆ ਪਰ ਮੁਕੰਮਲ ਨਹੀਂ ਸਾਰੀ ਹਿਸਟਰੀ, ਕੁਝ ਕੁ ਉਹਨਾਂ ਬਰੀਫ ਜਿਹਾ ਜ਼ਿਕਰ ਕੀਤਾ। ਉਸ ਵਿੱਚ ਮੈਂ ਇੱਕ ਅੱਜ ਪੌੜੀ ਪੜ੍ਹ ਰਿਹਾ ਸਾਂ ਕਿ ਇਹ ਖੇਡ ਇੱਕ ਐਸੀ ਹੈ ਸੁਰਤ ਨੂੰ ਕਦੀ ਵੀ ਥੜਕਾਉਣ ਵਾਸਤੇ, ਕਦੀ ਵੀ ਸੁਰਤ ਨੂੰ ਥੜਕਾਉਣ ਵਾਸਤੇ ਕੋਈ ਨਾ ਕੋਈ ਬੰਦਾ ਹੀਲਾ ਸਾਹਮਣੇ ਖੜਾ ਕਰ ਸਕਦਾ। ਗੁਰੂ ਸਾਹਿਬ ਸਿੱਧਾਂ ਨੂੰ ਮਿਲੇ, ਮੈਂ ਉਹ ਪੌੜੀ ਆਪ ਨਾਲ ਸਾਂਝੀ ਕਰਾਂ। ਉਸ ਵਿੱਚ ਮੈਂ ਬੇਨਤੀ ਕਰਾਂ ਕਿਉਂਕਿ ਉਹਨਾਂ ਨੂੰ ਜਿੰਨੇ ਮਿਲਦੇ ਸਨ ਜਦੋਂ ਕਰਾਮਾਤਾਂ ਨਾਲ ਉਹ ਪਦਾਰਥਕ ਮਾਇਆ ਰਚਦੇ ਸਨ ਜਾਂ ਮਾਇਆ ਰਚ ਦਿੰਦੇ ਸਨ, ਉਹ ਸੱਚਮੁੱਚ ਉਸ ਮਾਇਆ ਵਿੱਚ ਖਚ ਧੋ ਕੇ ਆਪਣੀ ਸੁਰਤ ਤੋਂ ਡਿੱਗ ਪੈਂਦੇ ਸਨ। ਹਜ਼ੂਰ ਸੱਚੇ ਪਾਤਸ਼ਾਹ ਗਏ ਤੇ ਸਿੱਧਾਂ ਨਾਲ ਗੱਲਬਾਤ ਹੋਈ, ਸਿੱਧ ਬਹੁਤ ਪ੍ਰਭਾਵਿਤ ਹੋਏ। ਜਦੋਂ ਮਹਾਰਾਜ ਜੀ ਨੇ ਹਰ ਸਵਾਲ ਦਾ ਉੱਤਰ ਦਿੱਤਾ, ਉਹਨਾਂ ਨੇ ਜਦੋਂ ਤਰਨ ਦੀ ਗੱਲ ਪੁੱਛੀ ਭਵ ਸਾਗਰ ਕਿਵੇਂ ਤਰਨਾ ਹੈ, ਬਾਬਾ ਜੀ ਨੇ ਹੱਸ ਕੇ ਕਹਿ ਦਿੱਤਾ ਅਜੇ ਤੱਕ ਤਾਂ ਤੁਰਨ ਦੇ ਜਾਚ ਨੇ ਆਈ ਤੇ ਤਰਨ ਦੀ ਜਾਚ ਕਿਤੇ ਸਿੱਖੋ। ਉਹਨਾਂ ਦੇ ਮਨ ਚ ਹੈ ਵੀ ਜਿੰਨੀਆਂ ਇਹ ਗੱਲਾਂ ਕਰ ਰਹੇ ਨੇ, ਜਿਵੇਂ ਮੈਣ ਕਹਿ ਦੰਤ ਕਿਉਂ ਖਾਈਐ ਸਾਰ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ, ਗੁਰੂ ਸਾਹਿਬ ਸਾਰਾ ਉੱਤਰ ਦੇ ਰਹੇ। ਉਹਨਾਂ ਨੇ ਬੜੇ ਪ੍ਰਸ਼ਨ ਸਨ। ਇੱਥੋਂ ਤੱਕ ਜਦੋਂ ਇਹਨਾਂ ਸਵਾਲ ਕੀਤੇ ਕਿਸ ਕਾਰਨ ਗ੍ਰਹਿ ਤਜੂ ਉਦਾਸ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੂੰ ਬਣ ਜਾ ਰਹੇ, ਕਿਉਂ ਕਰ ਸਾਧ ਲੰਘਾਵੋ ਭਾਰ। ਇਹ ਸਵਾਲ ਸੰਸਿਧ ਗੋਸ਼ਟ ਵਿੱਚ, ਕਿਸ ਕਾਰਨ ਗ੍ਰਹਿ ਤਜੂ ਉਦਾਸ, ਤੁਸੀਂ ਆਪਣਾ ਘਰ ਕਿਉਂ ਤਿਆਗ ਦਿੱਤਾ, ਕਿਸ ਕਾਰਨ ਇਹ ਭੇਖ ਨਿਵਾਸ, ਤੇ ਤੁਸੀਂ ਸਾਡੇ ਵਾਲੇ ਕੱਪੜੇ ਭੇਖ ਕਿਉਂ ਪਾ ਲਿਆ, ਕਿਸ ਵਖਰ ਕੇ ਤੂੰ ਬਣ ਜਾ ਰਹੇ, ਤੁਸੀਂ ਕਿਸ ਚੀਜ਼ ਦਾ ਵਪਾਰ ਕਰਨ ਵਾਲੇ ਹੋ, ਕਿਉਂ ਕਰ ਸਾਥ ਲੰਘਾਵੋ ਭਾਰ। ਜਿਹੜਾ ਤੁਹਾਡੀ ਸੰਗਤ ਕਰੇਗਾ ਉਹਦੇ ਪਾਰ ਉਤਾਰੇ ਦਾ ਸਾਧਨ ਕੀ ਹੈ। ਮਹਾਰਾਜ ਅੱਗੋਂ ਉੱਤਰ ਦਿੰਦੇ, ਹਜ਼ੂਰ ਕਹਿੰਦੇ ਆ ਤੁਸੀਂ ਪੁੱਛਿਆ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ। ਮਹਾਰਾਜ ਕਹਿੰਦੇ ਗੁਰਮੁਖ ਖੋਜਿਤ ਭੈ ਉਦਾਸੀ। ਇਸ ਬੇਨਤੀ ਸੁਣਿਓ, ਇਹਦਾ ਸਵਾਲ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ। ਗੁਰੂ ਜੀ ਕਹਿੰਦੇ ਗੁਰਮੁਖ ਖੋਜਿਤ ਭੈ ਉਦਾਸੀ, ਮੈਂ ਘਰੋਂ ਤੁਰਿਆ ਵਾ ਰੱਬ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਇਬਾਦਤ ਕਰਨ ਵੱਲ ਲੱਭਣ, ਗੁਰਮੁਖ ਜਨਾਂ ਨੂੰ ਲੱਭਣ ਵਾਸਤੇ। ਤੇ ਅਗਲਾ ਗੱਲ ਤੁਸੀਂ ਪੁੱਛਿਆ ਕਿਸ ਕਾਰਨ ਇਹ ਭੇਖ ਨਿਵਾਸੀ। ਮਹਾਰਾਜ ਕਹਿੰਦੇ ਦਰਸ਼ਨ ਕਹਿ ਤਾਂ ਭੇਖ ਨਿਵਾਸੀ, ਮੈਂ ਇਸ ਕਰਕੇ ਤੁਹਾਡੇ ਵਰਗੇ ਕੱਪੜੇ ਪਾਏ ਨੇ, ਕੱਪੜਾ ਵੇਖ ਕੇ ਤੁਸੀਂ ਨੇੜੇ ਜਲਦੀ ਆਓ। ਅੱਗੇ ਮਹਾਰਾਜ ਪੁੱਛਦਿਆ ਤੁਸੀਂ ਪੁੱਛ ਰਹੇ ਹੋ ਕਿ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੂੰ ਬਣ ਜਾ ਰਹੇ। ਮਹਾਰਾਜ ਕਹਿੰਦੇ ਸਾਚ ਵਖਰ ਕੇ ਖਾਮ ਬਣ ਜਾ ਰਹੇ। ਤੁਸੀਂ ਸਵਾਲ ਕੀਤਾ ਹੈ ਕਿ ਆਪਣੇ ਸਾਥੀਆਂ ਨੂੰ ਪਾਰ ਕਿਵੇਂ ਕਰੋਗੇ, ਕਿਸ ਵਖਰ ਕੇ ਤੂੰ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਮਹਾਰਾਜ ਕਹਿੰਦੇ ਨੇ ਸਾਚ ਵਖਰ ਕੇ ਹਮਣ ਜਾ ਰਹੇ, ਨਾਨਕ ਗੁਰਮੁਖ ਉਤਰ ਸਿਪਾਰੇ। ਜਿਹੜਾ ਗੁਰੂ ਦੀ ਗੱਲ ਮੰਨੇਗਾ, ਬਚਨ ਮੰਨੇਗਾ, ਉਹ ਭਵ ਸਾਗਰ ਤੋਂ ਉਤਰੇਗਾ। ਹੁਣ ਸਿੱਧਾਂ ਨੇ ਸੋਚਿਆ ਵੀ ਇੰਨਾ ਜਵਾਬ, ਹਾਜ਼ਰ ਜਵਾਬ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਦੀ ਗੱਲਾਂ ਨੀ, ਉਹਨਾਂ ਵਕਤੀ ਗੱਲਾਂ ਵੇਖ ਕੇ ਨੀ ਗ੍ਰੰਥ ਰਚਿਆ। ਉਹਨਾਂ ਨੂੰ ਪਤਾ ਵੀ ਸੱਚ ਦੇ ਧਰਮ ਨੂੰ ਚਲਾਉਣ ਦੇ ਲਈ ਤਿੰਨ ਗੱਲਾਂ ਦਾ ਹੋਣਾ ਅਤ ਲਾਜ਼ਮੀ। ਨਿਆਰੇਪਣ ਲਈ ਤਿੰਨ ਗੱਲਾਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਆਪਣਾ ਧਾਰਮਿਕ ਸੈਂਟਰ, ਆਪਣਾ ਕੇਂਦਰ ਚਾਹੀਦਾ ਹੈ। ਦੂਸਰੀ ਆਪਣੀ ਬੋਲੀ ਚਾਹੀਦੀ ਹੈ। ਤੀਸਰਾ ਕੌਮ ਬਣਨ ਦੇ ਵਾਸਤੇ ਧਰਮ ਗ੍ਰੰਥ ਚੜਾਈਦਾ ਹੈ। ਤੇ ਗੁਰੂ ਅਰਜੁਨ ਦੇਵ ਵੇਲੇ ਤਿੰਨੇ ਕਾਇਮ ਹੋ ਗਏ। ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਐਡਿਟ ਕੀਤਾ, ਹਰਿਮੰਦਰ ਸਾਹਿਬ ਪਹਿਲਾਂ ਬਣਾ ਦਿੱਤਾ ਗਿਆ। ਕੇਂਦਰ ਹੈ ਸਾਡਾ, ਹਰਿਮੰਦਰ ਸਾਹਿਬ ਕੇਂਦਰ ਬਣਾ ਦਿੱਤਾ। ਸਾਡੀ ਆਪਣੀ ਲਿਪੀ ਦਾ ਉਦੈ ਹੋ ਗਈ। ਹਾਲਾਂਕਿ ਵਿਦਵਾਨ ਇੱਥੇ ਚੁੱਪ ਨੇ ਵੀ ਗੁਰੂ ਨਾਨਕ ਸਾਹਿਬ ਨੇ ਕਿਹੜੀ ਲਿਪੀ ਦੀ ਵਰਤੋਂ ਕੀਤੀ, ਲੱਭਦਾ ਨਹੀਂ ਇੰਨਾ ਕੁਛ, ਪ੍ਰੋਪਰ ਨਹੀਂ ਮਿਲਦਾ, ਪਰ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਚੱਲ ਪਈ। ਤੀਸਰੀ ਗੱਲ ਕਿ ਕੌਮ ਦੀ ਅਗਵਾਈ ਦੇ ਲਈ, ਮਾਨਵਤਾ ਦੇ ਭਲੇ ਲਈ, ਸਦੀਵ ਕਾਲ ਲਈ ਜੇ ਸੱਚ ਦਾ ਪਹਿਰਾ ਦੇਣਾ ਹੈ ਤੇ ਸਤਿਗੁਰੂ ਨੇ ਸਾਰੇ ਸ਼ਬਦ ਜਿਹੜੇ ਨੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਕਿ ਮਾਨਵਤਾ ਦਾ ਪਾਰ ਉਤਾਰਾ ਤਾਂ ਹੋਵੇਗਾ ਜੇ ਰੂਹਾਨੀਅਤ ਇੱਕ ਥਾਂ ਤੇ ਇਕੱਠੀ ਕਰਾਂਗੇ। ਇਹ ਇਕੱਲਾ ਵਕਤੀ ਫੈਸਲੇ ਨਹੀਂ ਸੀ। ਹੁਣ ਸਤਿਗੁਰੂ ਨੇ ਥਾਂ ਕਿਹੜੀ ਚੁਣੀ ਜੀ? ਥੋੜੀ ਜੀ ਬੇਨਤੀ ਸੁਣਿਓ। ਅਗਲੀ ਮੈਂ ਬੇਨਤੀ ਕਰਨੀ ਹੈ, ਤਰਤੀਬ ਕੀ ਹੈ, ਪਰ ਸਾਰੀ ਮੇਰੇ ਤੋਂ ਨਹੀਂ ਹੋ ਸਕਣੀ ਕਿਉਂਕਿ ਇਹ ਬਾਣੀ ਬਿਓਰਾ ਬਹੁਤ ਬਹੁਤ ਔਖ ਮਹਿੰਗਾ ਹੈ ਜੀ, ਪਰ ਮੈਂ ਓਪਰੀ ਓਪਰੀ ਜੋ ਸਾਡੇ ਕੰਨਾਂ ਚ ਪੈਂਦੀ ਉਹ ਬੇਨਤੀ ਕਰਾਂਗਾ। ਸਤਿਗੁਰੂ ਨੇ ਥਾਂ ਚੁਣਿਆ ਰਾਮਸਰ ਦਾ। ਹਰਿਮੰਦਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾ ਦਿੱਤਾ ਗਿਆ ਕਿ ਤੁਸੀਂ ਹਰਿਮੰਦਰ ਸਾਹਿਬ ਸੰਗਤ ਨੂੰ ਉਪਦੇਸ਼ ਦੇਣਾ ਬਾਣੀ ਦਾ, ਗੁਰਮਤ ਦਾ। ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਨਿਯੁਕਤ ਕੀਤਾ। ਜਿਹੜਾ ਰਾਮਸਰ ਵਾਲਾ ਸਰੋਵਰ ਹੈ, ਹਜ਼ੂਰ ਨੇ ਆਪ ਪਟਾਇਆ ਜੀ। ਇਹਨੂੰ ਪੰਚਵਟੀ ਕਿਹਾ। ਪੰਜ ਤਰ੍ਹਾਂ ਦੇ ਰੁੱਖ ਸਨ ਇੱਥੇ। ਇੱਥੇ ਤੰਬੂ ਲਾ ਕੇ ਵੱਖ ਵੱਖ ਤਰ੍ਹਾਂ ਦੇ ਫੁੱਲ ਲਾਏ ਗਏ। ਸਤਿਗੁਰਾਂ ਨੇ ਪੋਥੀਆਂ ਮੰਗਾ ਲਈਆਂ। ਜਿੱਥੇ ਜਿੱਥੇ ਬੋਲ ਸਨ ਉਹ ਇਕੱਠੇ ਹੋ ਗਏ। ਹੁਣ ਭਾਈ ਸਾਹਿਬ ਨੂੰ ਲਿਖਾਰੀ ਮੁਕਰਰ ਕੀਤਾ ਕਿ ਤੁਸੀਂ ਬਾਣੀ ਲਿਖਣੀ ਹੈ। ਨਾਲ ਇਹ ਕਿਹਾ ਕਿ ਤੁਸੀਂ ਬਾਣੀ ਦੀ ਪਹਿਚਾਣ ਕਰਕੇ ਲਿਖਣੀ, ਕੱਚੀ ਬਾਣੀ ਕਿਹੜੀ ਤੇ ਪੱਕੀ ਕਿਹੜੀ, ਮਤਲਬ ਧੁਰ ਕੀ ਬਾਣੀ ਕਿਹੜੀ, ਮਿਲਾਵਟ ਕਿਹੜੀ। ਭਾਈ ਸਾਹਿਬ ਨੇ ਪਹਿਲਾਂ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੇ ਕੋਲ ਕੀ ਸਮਰੱਥਾ, ਮੈਂ ਸਮਝ ਸਕਾਂ? ਸਤਿਗੁਰੂ ਕਹਿੰਦਿਆ, ਨਹੀਂ, ਬੱਚਾ ਆਪਣੇ ਮਾਪਿਆਂ ਦੀ ਆਵਾਜ਼ ਪਹਿਚਾਣ ਲੈਂਦਾ ਹੈ। ਮੱਥਾ ਟੇਕਿਆ, ਸਤਿਗੁਰੂ ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਲਿਖਵਾ ਲਿਆ ਜੇ। ਜਦੋਂ ਬਾਣੀ ਲਿਖਣੀ ਸ਼ੁਰੂ ਹੋਈ ਜੀ, ਤੇ ਗੁਰੂ ਅਰਜੁਨ ਦੇ ਮਹਾਰਾਜ ਭਾਈ ਸਾਹਿਬ ਨੂੰ ਪੁੱਛਦੇ ਇੱਕ ਦਿਨ, ਕਹਿੰਦੇ ਹੁਣ ਤਾਂ ਤੁਸੀਂ ਆਪ ਹੀ ਪਹਿਚਾਣ ਕੇ ਕਹਿ ਦਿੰਦੇ, ਤੁਕ ਗੁਰਮਤ ਦੀ ਨਹੀਂ, ਇਹ ਗੁਰਬਾਣੀ ਦੀ ਨਹੀਂ, ਭਗਤਾਂ ਦੀ ਨਹੀਂ, ਕਿਵੇਂ ਸਮਝ ਪੈ ਗਈ? ਉੱਥੇ ਉਹਨਾਂ ਬੜੀ ਸੋਹਣੀ ਉਦਾਹਰਣ ਦਿੱਤੀ, ਵੈਸੇ ਇਤਿਹਾਸ ਦੀ ਘਟਨਾ ਹੈ। ਕਹਿਣ ਲੱਗੇ, ਸਤਿਗੁਰੂ ਇੱਕ ਪਤੀ ਵਰਤਾ ਇਸਤਰੀ, ਉਹਨੂੰ ਆਪਣੇ ਪਰਿਵਾਰ ਦੇ ਜੀਆਂ ਦੀ ਆਵਾਜ਼ ਦਾ ਪਤਾ ਹੈ। ਉਹਦੇ ਕੋਲ ਜੇ ਭਰਾ ਬੋਲੇ, ਭਾਵੇਂ ਉਹ ਪਰਦੇ ਦੇ ਓਹਲੇ ਬੋਲੇ, ਕੰਧ ਦੇ ਓਹਲੇ ਭਰਾ ਬੋਲੇ, ਨੂੰ ਪਤਾ ਲੱਗ ਜਾਣਾ ਮੇਰੇ ਵੀਰ ਦੀ ਆਵਾਜ਼ ਹੈ, ਇਹ ਮੇਰੇ ਦਿਓਰ ਦੀ ਆਵਾਜ਼ ਹੈ, ਇਹ ਮੇਰੇ ਜੇਠ ਦੀ ਆਵਾਜ਼ ਹੈ, ਇਹ ਸਾਡੇ ਗਵਾਂਢੀ ਦੀ ਆਵਾਜ਼ ਹੈ, ਇਹ ਸਾਡੀ ਇਸ ਰਿਸ਼ਤੇਦਾਰ ਦੀ ਆਵਾਜ਼ ਹੈ। ਕਹਿੰਦੇ ਨੇ ਇੰਨੀਆਂ ਆਵਾਜ਼ਾਂ ਵਿੱਚੋਂ ਜਦੋਂ ਪਤੀ ਬੋਲੇਗਾ, ਇਹ ਖਿਨ ਵਿੱਚ ਕਹਿ ਦੇਗੀ ਇਹ ਮੇਰੇ ਸਾਈਂ ਦੀ ਆਵਾਜ਼ ਹੈ। ਹੈ ਸੱਚੇ ਪਾਤਸ਼ਾਹ, ਇਹ ਬਾਣੀ ਤਾਂ ਖਸਮ ਦੀ ਬਾਣੀ ਹੈ, ਇਹ ਸਾਈਂ ਦੀ ਬਾਣੀ ਹੈ। ਇਹਨਾਂ ਪੋਥੀਆਂ ਵਿੱਚ ਜਦੋਂ ਵੀ ਗੁਰੂ ਨਾਨਕ ਸਾਹਿਬ ਦੇ ਭਗਤਾਂ ਦੇ ਬੋਲ ਆਉਂਦੇ ਨੇ, ਜਿਵੇਂ ਸੁਹਾਗਣ ਆਪਣੀ ਪਤੀ ਦੀ ਆਵਾਜ਼ ਨੂੰ ਪਰਦੇ ਪਿੱਛੇ ਵੀ ਪਹਿਚਾਣ ਲੈਂਦੀ ਹੈ, ਇੱਕ ਮੀਣਾ ਕੀ ਕਈ ਮੀਣੇ ਪੈਦਾ ਹੋ ਜਾਣ, ਤੇਰੀ ਬਾਣੀ ਨੂੰ ਮੁਹੱਬਤ ਕਰਨ ਵਾਲਾ ਪਛਾਣ ਕੇ ਕਹਿ ਦੇਗਾ ਇਹ ਮੀਣਿਆਂ ਦੀ ਬਾਣੀ ਹੈ। ਉਹਨੂੰ ਖਸਮ ਦੀ ਆਵਾਜ਼ ਦਾ ਪਤਾ ਹੈ, ਇਹ ਸਤਿਗੁਰੂ ਦੇ ਬੋਲ ਨੇ। ਪਿਆਰਿਓ, ਸਭ ਤੋਂ ਪਹਿਲਾਂ ਸਤਿਗੁਰੂ ਨੇ ਬਖਸ਼ਿਸ਼ ਕੀ ਕੀਤੀ? ਬਾਣੀ ਜਿਹੜੀ ਹੈ ਇਹਦੀ ਤਰਤੀਬ ਇਹ ਦਿੱਤੀ, ਸਭ ਤੋਂ ਪਹਿਲਾਂ ਮੂਲ ਮੰਤਰ ਗੁਰਦੇਵ ਆਪ ਲਿਖਦੇ ਆ, ਇੱਕ ਓਅੰਕਾਰ। ਧੰਨ ਗੁਰੂ ਅਰਜਨ ਸਾਹਿਬ, ਇਹ ਸੁਭਾ ਮੈਂ ਬੇਨਤੀ ਕਰਾਂਗਾ ਜੋ ਸਾਧਨਾ ਪੱਖ ਆਵੇਗਾ। ਉਸ ਤੋਂ ਬਾਅਦ ਭਾਈ ਸਾਹਿਬ ਕਲਮ ਪਕੜਦੇ ਆ। ਸਭ ਤੋਂ ਪਹਿਲਾਂ ਗੁਰਦੇਵ, ਉਸ ਵਕਤ ਦਾ ਜਿਹੜਾ ਸਿੱਖ ਦਾ ਨੇਮ ਸੀ ਪੰਜਵੇਂ ਜਾਮੇ ਘੱਟੋ ਘੱਟ, ਉਹਨੂੰ ਹਜ਼ੂਰ ਦਰਜ ਕਰਦੇ ਆ। ਸਭ ਤੋਂ ਪਹਿਲਾਂ ਜਪ, ਜਿਹਨੂੰ ਅਸੀਂ ਜਪ ਜੀ ਸਾਹਿਬ ਕਹਿੰਦੇ। ਮੈਂ ਆਪ ਜੀ ਨੂੰ ਇੱਕ ਵਾਰ ਬੇਨਤੀ ਕੀਤੀ ਸੀ, ਤੁਸੀਂ ਯਾਦ ਰੱਖਿਓ ਕਾਫੀ ਸਮਾਂ ਪਹਿਲਾਂ ਇੱਥੇ, ਕਿ ਬਾਣੀ ਦਾ ਨਾਮ ਜਪ ਜੀ ਸਾਹਿਬ ਨਹੀਂ, ਪਰ ਜੀ ਸਾਹਿਬ ਕਹਿਣਾ ਮਾੜੀ ਗੱਲ ਨਹੀਂ। ਅਸਲ ਚ ਤਤਕਰੇ ਵਿੱਚ ਇਸ ਬਾਣੀ ਦਾ ਨਾਮ ਸੀ ਜਪ ਨਿਸ਼ਾਨ। ਅਰਜ਼ ਕੀਤੀ ਸੀ, ਨਿਸ਼ਾਨ ਦਾ ਅਰਥ ਹੁੰਦਾ ਚਿੰਨ, ਦਾਗ ਨੂੰ ਵੀ ਆਪਾਂ ਨਿਸ਼ਾਨ ਕਹਿੰਦੇ ਹਾਂ ਨਾ, 6 ਵਜੇ ਦਾਗ ਪੈ ਗਿਆ ਨਿਸ਼ਾਨੀ। ਦੂਜਾ ਨਿਸ਼ਾਨ ਦਾ ਅਰਥ ਹੁੰਦਾ ਧੁਜਾ, ਝੰਡਾ। ਤੀਜਾ ਨਿਸ਼ਾਨ ਦਾ ਅਰਥ ਹੁੰਦਾ ਨਗਾਰਾ। ਚੌਥਾ ਨਿਸ਼ਾਨ ਦਾ ਅਰਥ ਹੁੰਦਾ ਸਿਗਨੇਚਰ ਕਰਨੇ, ਸਾਈਨ ਕਰਨੇ।
ਪੰਜਵਾਂ

0: निशान दा अर्थ है राहदारी। विद्वाना ने अपने मत अनुसार अर्थ किते। जप निशान एदे अर्थ एक विद्वान ने किते, निशान दा अर्थ है राहदारी। जिस कोल अपने खरीदे हुए समान दी राहदारी होवे, ओनू हकूमत दा कोई आदमी रस्ते च रोक नहीं सकेगा। ओदे पेपर मुकम्मल ने, राहदारी ओदे कोल पूरी है। कहन लगे जिस कोल गुरु नानक दे जप दी राहदारी है, परमात्मा दी दरगाह विच ओनू कोई नहीं रोक सकदा, क्योंकि ए अर्श तक राहदारी नाल चलदी। महाराज जी ने पहला जिहड़ी रचना लई जी, ओदे विच जप जी साहिब। उस तो बाद सोदर दे सरलेख दे थले गुरुदेव ने जिहड़े शब्द दर्ज किते, ओ पंज शब्द ने जी सोदर दे सरलेख थले। पहला सोदर तेरा केहा, सो करके आ पहला, सुन वड्डा आखा सब कोय दूजा, आखा जीवा विसरे मर जाऊं तीजा, हर के जन सतगुरु सतपुरखा चौथा, काहे रे मन चितवै उदम। ए पंज जिहड़े शब्द ने ना, ए याद रखो सोदर दा सरलेख ही चलदा है। पंज शब्द सोदर दे सरलेख थले, चार शब्द गुरुदेव ने सो पुरख दे सरलेख थले रखे। एक तां पहली शब्द सो पुरख निरंजन, हर पुरख निरंजन, निरंजन नहीं पढ़ना नन्ने नूं सिहारी लगी। सो पुरख निरंजन, हर पुरख निरंजन। उस तों बाद तू करता सचियार मैडा साईं दूजा, तित सरवरड़ै भईले निवासा तीजा, भई प्राप्त मानक दे कुरिया पंजवां। ए वाहिगुरु चौथा। पहले सोदर थले पंज, सो पुरख दे सरलेख थले चार। उस तों बाद गुरुदेव ने सोहिला साहिब दर्ज किया, जिन्हों कीरत सोहिला भाई साहब ने कहा। असी कीर्तन सोहिला कहने, पर है तो सोहेला ना, मंगलमय गीत। एदा अर्थ है सोहेले दा भाव है कि खुशी दा गीत। एदे विच गुरुदेव ने पांच शब्द दर्ज किते, तीन शब्द गुरु नानक साहब दे। पहला सोहेले जितों शुरू हुंदा, जय कर कीर्त आखिए करते का होए विचारो, तित कर गावो सोहेला सिवरिहो सिरजनखारो। दूजा शब्द छे कर छे गुर छे उपदेश। तीसरा गगन मै थाल रब चंद दीपक बने। ये तीन शब्द गुरु नानक साहब दे। एक गुरु रामदास जी दा, काम क्रोध नगर बो भरिया मिल साधु खंडल खंडा के। पंजवा शब्द धन गुरु अर्जुन देव जी दा, करो बेनंती सुनो मेरे मीता। ए पहली है बाणी। उस तो बाद सतगुरु ने पहला राग जेड़ा दर्ज कराया, वह श्री राग। आपनू पता है कि पूरे गुरु ग्रंथ साहब च, हालांकि सब तो पहला बाणी ब्योरा जेड़ा है, बाणी ब्योरा भी बाणी च है कि सब तो पहली पुस्तक जेड़ी लिखी सी भाई साहब भाई वीर सिंह जी दे पिता डॉक्टर चरण सिंह ने लिखी सी। वह कुछ राग मुक्त बाणी है, कुछ बाणी राग अधीन है। जपजी साहब उत्ते राग कोई नहीं, 38 पौड़ियां शलोक जेड़े राग मुक्त ने। शलोक 12 ते वधीक ओ तंगी पाए होरी, ओ राग मुक्त ते उहदे उत्ते कोई राग नहीं। गुरु नानक साहब दी 19 रागां विच बाणी है। गुरु अंगद देव जी दा शब्द कोई नहीं, उन्हां दे सिर्फ 63 शलोक ने। 63 ओ 63 दे 63 शलोक जेड़े ने 12 दे नाल दर्ज ने। गुरु अमरदास दी बाणी 17 रागां दे विच दर्ज है। गुरु रामदास ने तां कृपा ही कर दित्ती, उन्होंने 19 राग गुरु नानक साहब वाले लै। याद रखियो जेड़े 17 राग गुरु अमरदास ने वरते, वह भी गुरु नानक साहब वाले ने। गुरु साहब चौथे गुरुदेव ने 19 राग गुरु नानक साहब दे लै, 11 राग अपने कोलो लैके 30 रागां दे विच बाणी उचारण कर दित्ती। गुरु अर्जुन देव महाराज जी ने पिता गुरुदेव वाले 30 राग उन्हां दी वरतों की, 30 रागां विच धन गुरु अर्जुन देव जी ने बाणी उचारण की। चलो जदों गुरगद्दी दित्ती गई, 15 रागां विच बाणी है जी, धन गुरु तेग बहादुर सच्चे पातशाह जी 59 शब्द ते 57 शलोक। एक राग कहला जय जावंती है, जेड़ा गुरु तेग बहादुर साहब ने उचारिया, होर किसी ने उहदे च बाणी दर्ज नहीं की। मेरी बेनती है गुरु अर्जुन देव दे वेले तक। उस तों बाद तरतीब किवें दित्ती सुनियो। सब तो पहला शब्द दिते, वह चौपदे भी हो सकते ने, तयपदे भी हो सकते ने, वह दो तुकी तीन तुकी भी हो सकती। याद रखियो जिथे चौपदा हुंदा है ना, इहदा मतलब ए वे भी जेड़ा शब्द तुसी पढ़न लगे हो चार पदियां वाला है। कई बार तुसी पाठ करदे उत्ते लिखिया हुंदा है चौपदे ते तुकी, दो तुकी चौ तुकी, हुण इहदा मतलब की है। तुक विच ते पदे च फर्क है। ਤੁਕਾਂ ਦਾ ਸੰਗ੍ਰਹਿ ਹੀ ਪਦਾ ਬਣਦਾ। ਜਿਵੇਂ ਚਲੋ ਸੁਖਮਨੀ ਸਾਹਿਬ ਸੌਖਾ ਪੈ ਜਾਏਗਾ ਸਮਝ, ਅਸੀਂ ਪੜ੍ਹਦੇ ਹਾਂ ਅਸ਼ਟਪਦੀ ਕਿ ਅਸ਼ਟਪਦੀ ਦਾ ਅਰਥ ਇਹ ਸ਼ਬਦ ਦੇ ਅੱਠ ਪਦੇ ਨੇ, ਅਸ਼ਟਪਦੀ ਅੱਠ ਪਦੇ। ਉਸ ਤੋਂ ਬਾਅਦ ਕੀ ਕਹੇ, ਇੱਕ ਪਦੇ ਦੇ ਵਿੱਚ ਦਸ ਦਸ ਤੁਕਾਂ ਨੇ, ਉੱਥੇ ਦਸ ਤੁਕੀ ਨਹੀਂ ਲਿਖਿਆ ਪਰ ਇਹ ਲਿਖਿਆ ਅਸ਼ਟਪਦੀ। ਇਹਦਾ ਮਤਲਬ ਪਦੇ ਅੱਠ ਨੇ ਤੇ ਅੱਠਾਂ ਪਦਿਆਂ ਵਿੱਚ ਦਸ ਦਸ ਤੁਕਾਂ ਨੇ, ਪੂਰੇ ਸੁਖਮਨੀ ਸਾਹਿਬ ਦਾ ਵਿਧਾਨ ਇਹ। ਮੈਂ ਤਾਂ ਇਹ ਪ੍ਰਮਾਣ ਲੈ ਲਿਆ ਕਿਉਂਕਿ ਸਾਰੇ ਪੜ੍ਹਨੀ। ਇਹਦੇ ਵਿੱਚ ਦੋ ਤੁਕਾਂ ਜਿਹੜੀਆਂ ਨੇ ਰਹਾਉ ਦੀਆਂ ਨੇ ਕਿ ਸਿਮਰੋ ਸਿਮਰ ਜਿਹੜਾ ਸ਼ੁਰੂ ਕਰਨੇ ਆ ਕਿ ਉਹਦੇ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਰਹਾਓ। ਹੁਣ ਜਦੋਂ ਸ਼ਬਦ ਆਇਆ ਚੌ ਪਦੇ ਤੇ ਤੁਕੀ, ਤੇ ਤੁਕੀ ਦਾ ਅਰਥ ਹੈ ਭਾਈ ਸਿੱਖੋ ਇਸ ਇੱਕ ਪਦੇ ਵਿੱਚ ਤਿੰਨ ਤਿੰਨ ਤੁਕਾਂ ਹੋਣਗੀਆਂ। ਕਮਾਲ ਕਰ ਦਿੱਤੀ, ਉੱਤੇ ਤੇ ਤੁਕੀ ਲਿਖ ਕੇ ਇਹੋ ਜਿਹਾ ਕਾਨੂੰਨ ਬਣਾ ਦਿੱਤਾ ਇਹ ਸ਼ਬਦ ਵਿੱਚ ਕੋਈ ਮਾਈ ਕਾ ਲਾਲ ਆਪਣੇ ਕੋਲੋਂ ਚੌਥੀ ਤੁਕ ਨਹੀਂ ਪਾ ਸਕੇਗਾ, ਇਹ ਸ਼ਬਦ ਤੇ ਤੁਕੀ ਹੋਵੇਗਾ। ਇਹਨੂੰ ਤਿੰਨ ਤੁਕਾਂ ਚ ਪੜਿਓ, ਇਹ ਦੋ ਤੁਕਾ ਇਹ ਚੌ ਤੁਕਾ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਸ਼ਬਦ ਆਏ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਰਜ ਕੀਤੇ, ਗੁਰੂ ਅਮਰਦਾਸ ਦੇ ਸ਼ਬਦ ਦਰਜ ਕੀਤੇ, ਗੁਰੂ ਰਾਮਦਾਸ ਦੇ ਸ਼ਬਦ ਕੀਤੇ, ਫਿਰ ਗੁਰੂ ਅਰਜੁਨ ਦੇਵ ਨੇ ਆਪਣੇ ਸ਼ਬਦ ਦਰਜ ਕੀਤੇ। ਸ਼ਬਦਾਂ ਤੋਂ ਬਾਅਦ ਤਰਤੀਬ ਦਿੱਤੀ ਅਸ਼ਟਪਦੀਆਂ, ਅਸ਼ਟਪਦੀਆਂ ਵਿੱਚ ਵੀ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਸ ਦੀ ਤਰਤੀਬ ਚੱਲੇਗੀ। ਅਸ਼ਟਪਦੀਆਂ ਤੋਂ ਬਾਅਦ ਦਿੱਤੇ ਸ਼ੰਤ, ਤੇ ਸ਼ੰਤ ਤੋਂ ਬਾਅਦ ਜਿਸ ਰਾਗ ਵਿੱਚ ਵਾਰ, ਉਹ ਵਾਰ ਦਰਜ ਕੀਤੀ। ਜਦੋਂ ਵਾਰ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਕੀਤੀ। ਭਗਤਾਂ ਦੀ ਬਾਣੀ ਦੀ ਤਰਤੀਬ ਹੈ ਜੀ, ਪਹਿਲਾਂ ਭਗਤ ਕਬੀਰ ਜੀ, ਫਿਰ ਭਗਤ ਨਾਮਦੇਵ ਜੀ, ਫਿਰ ਭਗਤ ਰਵਿਦਾਸ ਜੀ। ਸਾਰਿਆਂ ਰਾਗਾਂ 'ਚ ਨਹੀਂ ਨਾ ਬਾਣੀ, ਪਰ ਇਸ ਢੰਗ ਨਾਲ ਤਰਤੀਬ ਮਹਾਰਾਜ ਜੀ ਨੇ ਦਿੱਤੀ ਕਿ ਭਗਤਾਂ ਦੀ ਬਾਣੀ ਇਸ ਢੰਗ ਨਾਲ ਦਿੱਤੀ, ਜਿੱਥੇ ਲੋੜ ਪਈ ਉਹਦੀ ਵਿਆਖਿਆ ਕਰੀਏ। ਹੁਣ ਭਗਤ ਬਾਣੀ ਇਸ ਵਿੱਚ ਸਾਡੇ ਕੋਲ ਜੀ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਧੰਨਾ ਜੀ, ਸਦਨਾ ਜੀ, ਤਰਲੋਚਨ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸੂਰਦਾਸ ਜੀ, ਸਦਨਾ ਜੀ, ਭੀਖਣ ਜੀ, ਮੈਂ ਸੁਭਾ ਵੀ ਨਾਮ ਗਿਣੇ ਸਨ, ਬਾਬਾ ਫਰੀਦ ਸਾਹਿਬ। ਪਰ ਕਮਾਲ ਦੀ ਗੱਲ, ਬਾਬੇ ਫਰੀਦ ਦੇ ਜਿੰਨੇ ਸਿਰਲੇਖ ਨੇ ਉਹਦੇ ਉੱਤੇ ਭਗਤ ਸ਼ਬਦ ਨਹੀਂ ਲਿਖਿਆ। ਤੁਸੀਂ ਪਾਠ ਕਰੋਗੇ, ਸ਼ੇਖ ਲਫ਼ਜ਼ ਲਿਖਿਆ ਸ਼ੇਖ ਫਰੀਦ ਜੀ, ਭਗਤ ਨਹੀਂ ਲਿਖਿਆ। ਬਾਕੀ ਉੱਤੇ ਸਾਰਾ ਹੈਡਿੰਗ ਭਗਤ ਦਿੱਤਾ ਹੈ। ਇਹ ਤਰਤੀਬ ਦਿੱਤੀ ਸੱਚੀ ਸਰਕਾਰ ਨੇ ਬਾਣੀ ਦੀ। ਅਗਲੀ ਬੇਨਤੀ ਹੋਰ ਸੁਣੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਇੰਡੈਕਸ ਦੇ ਜਿਹੜੇ ਤਤਕ ਦੇ ਤਤਕਰੇ ਦੇ ਰਾਗ 31 ਨੇ, ਜੈ ਜਵੰਤੀ ਜੇ ਮਿਲਾ ਲਈਏ ਤੇ ਗੁਰਮੁਖੋ ਚੇਤੇ ਰੱਖਿਓ, 31 ਰਾਗਾਂ ਤੋਂ ਇਲਾਵਾ ਜੇ ਇਹਨਾਂ ਰਾਗਾਂ ਦੇ ਉਪ ਰਾਗ ਦੇਖੋ ਇਹ 63 ਦੇ ਕਰੀਬ ਗਿਣਤੀ ਬਣਦੀ ਜਾ ਕੇ। ਯਾਨੀਅੜੈ ਕਹਿ ਘਰ ਗਾਵਣਾ, ਹੁਣ ਯਾਨੀਅੜੈ ਕੀ ਹੈ? ਇੱਥੇ ਫਿਰ ਸਮਝ ਪੈਗੀ ਕਿ ਇਸ ਸ਼ਬਦ ਨੂੰ ਉਸ ਘਰ ਵਿੱਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਏ ਆਨੜੀਏ ਮਾਨੜਾ ਕਾਹੇ ਕਰੇ। ਮੇਰੇ ਕਹਿਣ ਤੋਂ ਮੁਰਾਦ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਟਰੈਕਚਰ ਦੀ ਗੱਲ ਕਰਦੀ, ਕਿੰਨੇ ਮਕੀਨੇ ਚਾਹੀਦੇ ਨੇ, ਪਰ ਮੇਰੇ ਕੋਲ ਇੰਨਾ ਗਿਆਨ ਨਹੀਂ ਮੈਂ ਸਟਰੈਕਚਰ ਨੂੰ ਬਿਆਨ ਕਰ ਸਕਾਂ, ਕਿਉਂਕਿ ਇਹਦੇ ਵਿੱਚ ਕਵੀ ਸੱਜਣ, ਇਹਦੇ ਵਿੱਚ ਰਬਾਬੀ ਸੱਜਣ, ਪਿੰਗਲ ਨੂੰ ਸਮਝਣ ਵਾਲੇ, ਭਾਸ਼ਾ ਨੂੰ ਸਮਝਣ ਵਾਲੇ। ਕੱਲੇ ਸਟਰੈਕਚਰ ਦੀ ਗੱਲ ਕਰੋ ਗੁਰਮੁਖੋ, ਮੈਂ ਰੂਹਾਨੀਅਤ ਦੀ ਨਹੀਂ ਕਹਿ ਰਿਹਾ, ਇਹਦੇ ਵਿੱਚ ਕਵੀਆਂ ਦੀ ਬਹੁਤ ਲੋੜ ਹੋਵੇਗੀ, ਇਹਦੇ ਵਿੱਚ ਗੂੜ ਰਬਾਬੀਆਂ ਤੇ ਰਾਗੀਆਂ ਦੀ ਲੋੜ ਪਏਗੀ, ਤੇ ਸੱਚ ਇਹਦੇ ਵਿੱਚ ਭਾਸ਼ਾ ਵਿਗਿਆਨੀਆਂ ਦੀ ਲੋੜ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਕਿਸ ਭਾਸ਼ਾ ਦੇ ਵਿੱਚ। ਮੈਂ ਤਾਂ ਮੰਨਣਾ ਪਿਆ ਕਿ ਮੈਂ ਨਹੀਂ ਕਿਸੇ, ਮੈਨੂੰ ਨਹੀਂ ਰਾਗ ਦੀ ਇੰਨੀ ਸਮਝ, ਮੈਂ ਭਾਸ਼ਾ ਦੇ ਕਿੰਨੇ ਕੁ ਗਿਆਨ ਨੂੰ ਜਾਣ ਸਕਣਾ। ਸ੍ਰੀ ਰਾਗ ਤੋਂ ਸ਼ੁਰੂ ਕੀਤਾ ਦਾਤਾ ਜੀ ਨੇ ਤੇ ਪ੍ਰਭਾਤੀ ਤੇ ਜਾ ਕੇ ਸੰਪੂਰਨਤਾ ਕੀਤੀ। ਪ੍ਰਭਾਤੀ ਰਾਗ ਤੋਂ ਬਾਅਦ, ਚਲੋ ਹੁਣ ਰਾਗ ਜੈ ਜਾਵੰਤੀ ਹੈ, ਪ੍ਰਭਾਤੀ ਤੋਂ ਬਾਅਦ ਜਿਹੜੀ ਬਾਣੀ ਹੈ ਉਹ ਬਾਣੀ ਰਾਗ ਮੁਕਤ ਹੈ। ਤੇ ਦੇਖੋ ਸ੍ਰੀ ਰਾਗ ਦੇ ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪੈਰ ਹੈ। ਸ੍ਰੀ ਰਾਗ ਪਹਿਲੇ ਪੈਰ ਗਾਇਆ ਜਾਂਦਾ ਜਦੋਂ ਹਨੇਰਾ ਪਸਰੇ, ਤੇ ਪ੍ਰਭਾਤੀ ਦੇ ਗਾਉਣ ਦਾ ਵੇਲਾ ਜਿਹੜਾ ਉਹ ਅੰਮ੍ਰਿਤ ਵੇਲਾ, ਪ੍ਰਭਾਤ ਵੇਲਾ। ਤੇ ਇਹ ਸੱਚ ਹੈ ਕਿ ਸੰਸਾਰ ਤਮ ਸੰਸਾਰ ਹੈ, ਹਨੇਰੇ ਚ ਡੁੱਬਾ। ਜਿਹੜੀ ਅੱਜ ਮੈਂ ਬੇਨਤੀ ਕਰਨੀ, ਇਸ ਹਨੇਰੇ ਨੂੰ ਚੀਰ ਕੇ ਜੇ ਰੂਹਾਨੀਅਤ ਦੀ ਪ੍ਰਭਾਤ ਤੱਕ ਪਹੁੰਚਣਾ, ਤੇ ਮਹਾਰਾਜ ਕਹਿੰਦੇ ਆ ਹਨੇਰੇ ਤੋਂ ਸ੍ਰੀ ਰਾਗ ਸ਼ੁਰੂ ਹੋਇਆ ਤੇ ਪ੍ਰਭਾਤੀ ਤੱਕ ਪਹੁੰਚਦਿਆਂ ਜਦੋਂ ਪੋਹ ਪੁਠਾਲੇ ਪ੍ਰਭਾਤ ਗਾਇਆ ਜਾਏਗਾ ਪ੍ਰਭਾਤੀ। ਸੱਚ ਇਵੇਂ ਕੇਵਲ ਪ੍ਰਭਾਤੀ ਗਾਉਣਾ ਹੀ ਨਹੀਂ, ਤੇਰੇ ਆਤਮਕ ਜੀਵਨ ਵਿੱਚ ਵੀ ਹਨੇਰੇ ਤੋਂ ਬਾਅਦ ਪ੍ਰਭਾਤ ਸ਼ੁਰੂ ਹੋ ਜਾਏ। तेरे अंदर सचमुच रोशनी आवे। उस तो बाद बाणी जेड़ी है वह राग मुक्त है, उस विच शलोक सहस्कृति तो कोई शलोक आसा की वार विच भी नहीं। उस तो बाद गुरु अर्जुन देव जी की शलोक सहस्कृति कतंच माता कतंच पिता, उस तो बाद गाथा है करपूर पोप सगंधा, उस दे नाल की चौ बोले ने ते फुन गे ने। असी पढ़ने फुने ते चौ बोले गुरु अर्जुन देव जी दे। उस तो अगे असी देखने शलोक ने कबीर साहब दे फरीद साहब जी दे। शलोकां तो बाद फिर भट्ट साहबाना की बाणी है, इस विच भट्टां दे सवैये मुख वाक सवैये ने। याद रखियो मुख वाक सवैये का अर्थ है गुरु अर्जुन देव दे उचारण कीते। भट्टां दे जिहड़े बोल ने उस तो अगे भट्टां दे सवैयां तो बाद शलोक वारां ते वधीक मुंधावनी शलोक मरला पंजवां ते राग वाला। 18, 10, 20 ते असी गुरु ग्रंथ साहिब जी नूं नमस्कार करने आ मत्था टेकने। इस तो अगली बेनती एक है पक्ष फिर गुरबाणी दी साधना की है, गुरु ग्रंथ साहिब नूं किवें आपां कमाईए, इस दा फैसला भी गुरु अर्जुन देव जी ने दिता। उंज वैसे दास ने एक बार अर्ज कीती सी कि पूरे गुरु ग्रंथ साहिब च ना चार गल्लां बड़ियां संखेप जिहियां समझण वालियां। मान लो जिस बंदे नूं गुरु ग्रंथ साहिब दी बाणी दी समझ नहीं, बोली दी समझ नहीं, अनमत वाले बंदा पुछदा भी जिन्हों तुसीं मत्था टेकदे उहदे च है की, आपां जे उहनूं ढांचा दसांगे उहनूं ते समझ कोई नहीं। उहनूं सिद्धी जी गल दसण लई चार गल्लां प्रोफेसर पद्म साहिब कहिंदे ने कि सब तो पहली गल उहनूं कहो कि गुरु ग्रंथ साहिब च निरोल सच दी व्याख्या है। गुरु ग्रंथ साहिब च दूजा गुरु ग्रंथ साहिब च सच नूं पाण दी जुगत दसी है, सच दी व्याख्या सच नूं पाण दी जुगत। तीजा गुरु ग्रंथ साहिब जिन्हां ने सच नूं पा लिया उहनां दा करणी नामा है, उहनूं ब्रह्म ज्ञानी कह लो संत कह लो गुरमुख कह लो, इही है ना। जिन्हां ने सच नूं प्राप्त कीता उहनां दा जीवन है। ते चौथा गुरु ग्रंथ साहिब दी बाणी च जिहड़े परमात्मा दी दित्ती दात विचों सब कुछ हंडांदे रहे पर बदकिस्मती के सच तो विरवे चले गए, उन्हां मनमुखां साकतां दे जीवन बारे चानना पाया कि उन्हां दी जिंदगी किन्नी कु दुखतर है, दुख विच ने। गुरु अर्जुन देव जी ने एक बख्शिश कीती, असी रोज एक बचन पढ़ने आ मुंधावनी महला पंजवां, खावें खर्चा रल मिल भाई मैं बेनती कर लगा। सतगुरु ने बख्शिश कीती, कहन लगे संसार नूं एक भुख लगी है, यह भुख इन्नी तीव्र है इंसान चाहता मेरा उधार हो जाए, उधार का अर्थ मेरी बंद खलासी हो जाए मैं मुक्त हो जा, पर जिथे संसार विच रह रहे है इथे हनेरा ही हनेरा पसरे है, इनू होर कुछ नजर नहीं आता पिया। हुण इस बंदे का हनेरे तो प्रकाश किवें होवे ते इस बंदे का उधार किवें होवे, इहदे बंधन किवें कटे जा। फिर सतगुरां ने ਇਹ ਸ਼ਬਦ ਕਿਹਾ, ਇਹ ਸੰਸਾਰ ਦੇ ਲੋਗੋ ਇਹ ਸੰਸਾਰ ਦੇ ਭਲੇ ਮਨੁੱਖੋ, ਮੈਂ ਮਾਨਵਤਾ ਦੇ ਭਲੇ ਵਾਸਤੇ ਜਿਹੜਾ ਖਜ਼ਾਨਾ ਮੇਰੇ ਪਿਓ ਦਾਦੇ ਨੇ ਭੋਜਨ ਤਿਆਰ ਕੀਤਾ ਮੈਂ ਉਹਨੂੰ ਇੱਕ ਥਾਲ ਦੇ ਵਿੱਚ ਪਰੋਸ ਚੱਲਿਆ। ਇਹ ਥਾਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਂਝ ਯਾਦ ਰੱਖਿਓ ਮੁੰਧਾਮਣੀ ਦਾ ਅਰਥ ਬੁਝਾਰਤ ਵੀ ਹੈ ਤੇ ਮੁੰਧਾਮਣੀ ਦਾ ਅਰਥ ਸਟੈਂਪ ਲਾਣਾ ਮੋਹਰ ਲਾਣਾ। ਪੋਠੋਹਾਰੀ ਵੀ ਜਿਹੜੇ ਮੇਰਾ ਖਿਆਲ ਜੀ ਪੋਠੋਹਾਰ ਦੇ ਇਲਾਕੇ ਦੇ ਹੋਣਗੇ ਸੱਜਣ, ਉਹਨਾਂ ਨੂੰ ਪਤਾ ਪੋਠੋਹਾਰੀ ਵਿੱਚ ਮੁੰਧਾਵਣੀ ਬਧਾਰਤ ਨੂੰ ਕਹਿੰਦੇ। ਕਈ ਵਾਰੀ ਸ਼ਬਦ ਵਰਦੇ ਆ, ਤੂੰ ਕੀ ਪਿਆ ਮੁੰਧਾਵਣੀ ਪਾਵਣਾ ਜੋ ਗੱਲ ਹੈ ਸੱਚ ਦੱਸ, ਇਹਦਾ ਮਤਲਬ ਤੂੰ ਬੁਝਾਰਤਾਂ ਕਾਹਦੀਆਂ ਪਾਈ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਮੁੰਧਾਵਣੀ ਦਾ ਅਰਥ ਬੁਝਾਰਤ ਵੀ ਆਇਆ। ਇਹ ਮੁੰਧਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਦੀ ਭਾਲ, ਇੱਥੇ ਮੁੰਧਾਵਣੀ ਮਹੱਲਾ ਪੰਜਵਾਂ, ਇਹਦਾ ਅਰਥ ਹੈ ਮੁੰਦਣਾ, ਇਹਦਾ ਅਰਥ ਢਕਣਾ, ਇਹਦਾ ਅਰਥ ਸਟੈਂਪ ਲਾਣਾ, ਇਹ ਵੀ ਕੀਤਾ। ਇਹਦਾ ਮਤਲਬ ਪੁਰਾਣੇ ਸਮੇਂ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਅਨੁਸਾਰ ਜਦੋਂ ਪਾਤਸ਼ਾਹ ਦਾ ਬਾਦਸ਼ਾਹ ਦਾ ਭੋਜਨ ਤਿਆਰ ਹੁੰਦਾ ਸੀ ਤੇ ਉਸ ਦੇ ਭੋਜਨ ਨੂੰ ਉਹਦੇ ਨਿੱਜੀ ਵੈਦ ਜਿਹੜੇ ਸਨ ਉਹਦੀ ਚੰਗੀ ਤਰ੍ਹਾਂ ਨਿਰੀਖਣ ਪੜਚੋਲ ਕਰਦੇ ਸਨ, ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ, ਇਹਦੇ ਖਾਣ ਦੇ ਨਾਲ ਬਾਦਸ਼ਾਹ ਦੇ ਸਰੀਰ ਨੂੰ ਕੋਈ ਖੇਤ ਤਾਂ ਨਹੀਂ ਪਹੁੰਚੇਗਾ। ਜਦੋਂ ਉਹਨਾਂ ਨਿਰੀਖਣ ਕਰ ਲੈਣਾ ਫਿਰ ਉਹਨੂੰ ਮੁੰਦ ਦਿੰਦੇ ਸਨ, ਉੱਥੇ ਸਟੈਂਪ ਲਾ ਦਿੰਦੇ ਸਨ। ਇਹਦਾ ਮਤਲਬ ਸੀ ਕਿ ਇਹ ਪਾਤਸ਼ਾਹ ਦੇ ਜਾਂ ਬਾਦਸ਼ਾਹ ਦੇ ਖਾਣ ਯੋਗ ਭੋਜਨ ਹੈ। ਮਹਾਰਾਜ ਕਹਿੰਦੇ ਆ ਗੁਰਸਿੱਖੋ थाल मैं परोस दिता है ते मैं एदे उत्ते मोर ला के चलिया। इस भोजन नू कोई भी इंसान भावना नाल छके किसे दा नुकसान नहीं होवेगा। जेड़ा छके पचा लेगा पचान वाले दा उधार जरूर होवे। असि ये बचन पढ़ने थाल विच तीन वस्तु पई हो। याद रखियो इस एक बुझारत भी हैगी, ए थोड़ी जी बेनती कर दें। वो तीन वस्तुआं केड़ियां ने थाल च गुरु ग्रंथ साहिब च महाराज जी ने पहला शब्द वरत्या सत, इहदे विच सच है। जूदा शब्द वरत्या संतोख, इस विच संतोख है, इस थाल विच संतोख दा भोजन है। तीसरा शब्द वरत्या विचारो, थाल विच तीन वस्तु पई हो सत संतोख विचारो। कोई सज्जन विचारो दे अर्थ अगे ले जांदे कि गुरु ग्रंथ साहिब विच सत दी विचार, संतोख दी विचार ते नाम अमृत दी विचार। मैं इस विचारो शब्द नूं तर्क च नहीं लिजांगा। जिवें अज विचार करने पे जी कुछ चर्चा कर लैनी, ये कोई विचार थोड़ा। इस विचारो लफज दे जे अर्थ ज्ञान करोगे ते बड़े सौखे अर्थ होणगे। इहदे च तीन पदार्थ पए आ, इहदे सत है संतोख है, इस विच रूहानियत दा भंडारा ज्ञान है। मैनू तां इह अर्थ सुझिया कि जदों असीं जपजी साहिब दा पाठ करने इक बचन हुंदा है सुणिया सत संतोख ज्ञान। विचार दा संबंध ज्ञान दे नाल, इहदा जे अर्थ ज्ञान करांगे बहुत सौखे रहांगे। सुणिया सत संतोख ज्ञान, उत्थे भी सत संतोख ते तीजा ज्ञान, क्योंकि विचार दा संबंध की ज्ञान नाल है। अग्ञानी बंदा जिहड़ा उह विचार भी कदी नहीं कर सकदा, अग्ञानी बंदे वास्ते मुश्किल है। हुण इहदे विच सतक है संतोख है, इस विच विचार है ज्ञान है, पर तिन्ने गल्लां खुशक नहीं इहदे च। सुणियो इत्थे सत दी व्याख्या वेदांत वाली नहीं, दिमाग दी खुशकी एवें पैदा करी जानी। इत्थे संतोख दा जिहड़ा भोजन है उह रस तो बिना नहीं। इत्थे ज्ञान भी सच एवे कि खुशक नहीं। इन्हां तिन्नां विच रस तां भरिया क्योंकि इन्हां तिन्नां दा आधार जिहड़ा उह अमृत नाम है। इह चौथा आ गया जी एवें मुदामणी। फिर सुनो, थाल विच तीन वस्तु पईओ सत संतोख विचारो, अमृत नाम ठाकुर का पयो जिसका सबस आधारो। जिस अमृत नाम करके ही आधार है। गुरमुखो सत तां है जे नाम है, संतोख तां है जे रूहानियत नाम है, ते ज्ञान भी तां है जे परमात्मा दा नाम है। गुरसिखो इस थाल विच सच है संतोख है, एदे विच ज्ञान है, पर एक खुशकी पैदा करने वाला नहीं। एदे विच नाम अमृत दा खजाना आधार है। जिथे नाम मिल जाएगा वह सत भी रस भरपूर होवेगा, जिथे नाम मिलेगा संतोख भी रस भरपूर होवेगा।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इन्हां तों किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसीं हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तों हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316-27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तों किसी भी तरह दे ड्राईवॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसीं अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th Street Northeast Calgary. प्रोग्राम दा ए हिस्सा तुहाडे तक M&R Roofing and Siding Limited दे सहयोग नाल पहुंचाया जा रहा है। इना तो किसी भी तरह दी रूफिंग, साइडिंग, स्टुको, सॉफ्ट फेशिया, स्मार्ट रिम, फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R Roofing and Siding Limited। प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: गुरबाणी किवें साडे अंदर तब्दीली पैदा करदी? पहली बेनती है गुरु ग्रंथ साहिब विच सत है, ये मैं जवद्दी भी अर्ज कीती सी। एक सच है जेड़ा वक्ती तौर ते भास दी असलीयत है पर कुछ समय बाद ओ असलीयत आलोप हो जांदी, लगदा है भी सच है। उदाहरण दे तौर ते उत्थे अर्ज कीती सी असीं बाहर देखने आ जिन्ने निकलांगे सब नूं पता है सूरज निकलिया धुप चढ़ी है, इच कोई झूठ नहीं। कोई बंदा बाहर निकल के कहे जी हुण हनेरा है, असीं कहांगे झूठ बोलदा पे, इहनूं पता नहीं भी बाहर तां धुप है चानण। याद रखियो जेड़ा हुण सच बनिया होया है इह हुण तो बैक चले जो तुसीं 10 घंटे उदों इत्थे हनेरा सी। फिर सुनो जेड़ा वक्ती तौर ते हुण चानण कहे इह सच है पर इह सच शाम नूं 7-8 वजे तब्दील हो जाणा है, इत्थे फिर हनेरा हो जाणा है। पर जिस सत दी गुरु गल करदा ओ सच पुराणा होवे नाहीं सीता कदे ना पाटे। ओ सच केड़े दी गल कर रहे? सत संतोख विचारो। पहली बेनती सत, हजूर सच्चे पातशाह ने कृपा कीती, मैं बेनती करांगा असी बैठे ए सच्चे सारे बैठे, एक घंटे तो बाद 2 घंटे बाद जेड़ा सच उन हाल विच ए विरवा हो जाएगा, इते ए सच नहीं रहेगा जेड़ा साडी कूंद करके। मेरी बेनती शायद समझ पैंदी होवे, ए सच नहीं रहेगा। हुण मेरा परिवार है ओ सच है, मैं हां आप जीओ, कि ए सदीवी सच है सच जरूर पर चलकारा है। पूर्वज साडे चले गए ओ भी कदी सच सन धरती ते, पर अज ओ झूठ बन चुके ने जेड़े सच नूं असी परिवार विच लै के बैठे हां, कल नूं ए भी झूठ होण वाला है, इन्हे सच नहीं रहना। श्री गुरु ग्रंथ साहिब जी ने विच आई तां बाबा जी ने कहा शेख हयाती जग ना कोई थिर रहा, जिस आसन हम बैठे केते बैस गया। ओ पता नहीं किन्ने को चले गए। हुण गुरु ग्रंथ साहिब केड़े सत दी गल करदे? असी अकल विचों अपने सच धर्म नूं पैदा कीता होए, जेड़ा मेरी गल करेगा ओ मेरी नजर च बड़ा सच है, जेड़ा सच ए वे मेरे धड़े तो विरोध है ओ झूठा है। साडी सच ते झूठ दी डेफिनेशन साडी ईगो नाल जुड़ी हुई, खौमे नाल जुड़ी। ते याद रखियो धड़े विच बद्धा होया बंदा वाहगुरु जी कदी सच्चा नहीं हो सकदा, मैनू बख्श दिया जे। धर्म धड़ा होवे गल वखरी, धड़े विच बद्धे होए बंदे नूं अपने झूठियां बंदियां ते भी पड़दे पाने पैंदे। अपने धड़े विच बंदा पाप करदा है ते सियासी पार्टी ओहदे ते पड़दे पांदी है, कोई पाप दूजे धड़े दा करदा ते तौबा तौबा जी ते जुलम हो गया उहनां नूं नंगिया करदे, क्योंकि धड़े विच बज्जे होए सच झूठ दी व्याख्या बिल्कुल नहीं कर सकदे, क्योंकि उहनां दी अंदर जिहड़ा है ओह अपने अलारू पख नूं लै के चले। पर गुरु दा सच ऐसा नहीं। फिर बेनती सुणियो, क्योंकि असीं धड़े नाल जुड़ के जदों सच झूठ दी व्याख्या करांगे, तुसीं इत्थे देखो किहड़ा सियासी बंदा जिहड़ा कहिंदा मैं झूठा वां। सारी हरीश चंद्र राजे दी संतान ही बने बैठे, सत पुत्र ही बने बैठे। असीं जो कहिंदे आ सच कहिंदे आ, सच तो सिवा कुछ नहीं कहिंदे। फर्क इन्ना है ਕਿ ਜਿਨ੍ਹਾਂ ਦੇ ਝੂਠ ਅਜੇ ਪ੍ਰਗਟ ਨਹੀਂ ਹੋਏ ਉਹ ਸੱਚੇ ਆ, ਜਿਨ੍ਹਾਂ ਦੇ ਪ੍ਰਗਟ ਹੋ ਗਿਆ ਵਿਚਾਰੇ ਝੂਠੇ ਆ, ਜਿਹੜੇ ਪਰਦੇ ਥੱਲੇ ਜੀ ਰਿਹਾ ਜੇ ਸੱਚਾ। ਪਰ ਗੁਰੂ ਨੇ ਸੱਚ ਦੀ ਵਿਆਖਿਆ ਕੀ ਕੀਤੀ? ਹਾਂ ਇਹ ਸੱਚ ਹੈ ਵੀ ਅਖਲੀ ਅਸਲੀਅਤ ਹੋਵੇ। ਸਭ ਤੋਂ ਪਹਿਲੀ ਗਿਣਤੀ ਇਹ ਵੇ ਕਿ ਇੱਕ ਓਅੰਕਾਰ ਗੁਰਦੇਵ ਨੇ ਲਿਖਿਆ, ਅਗਲਾ ਜਿਹੜਾ ਬਚਨ ਲਿਖਿਆ ਉਹ ਸੱਤ ਲਿਖਿਆ, ਝੂਠ ਨਹੀਂ ਲਿਖਿਆ, ਸੱਤ ਨਾਮ ਲਿਖਿਆ। ਕਿਉਂਕਿ ਜਿਸ ਸੱਚ ਦੀ ਵਿਆਖਿਆ ਗੁਰਦੇਵ ਕਰਦੇ ਆ ਉਹ ਸੱਚ ਅਬਦਲ ਹੈ, ਉਸ ਸੱਚ ਨੇ ਉਦੋਂ ਵੀ ਰਹਿਣਾ ਜਦੋਂ ਸਾਰਾ ਕੂੜ ਖਤਮ ਹੋ ਜਾਏਗਾ। ਇਸ ਨੂੰ ਥੋੜਾ ਜਿਹਾ ਸਮਝਣ ਲਈ ਡਿਟੇਲ ਨਾਲ ਅਸੀਂ ਦੇਖਿਆ ਸੀ ਵੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ ਵਿੱਚ ਕਿਹਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ ਜਾਂ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਤੇ ਉਸੇ ਆਸਾ ਕੀ ਵਾਰ ਵਿੱਚ ਕਿਹਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਝੂਠੇ ਜੀ ਸਭ ਕੁਝ। ਕੀ ਸਲੋਕ ਇੱਕ ਦੂਜੇ ਨੂੰ ਕੱਟ ਨਹੀਂ ਰਹੇ? ਆਪਾਂ ਵਿਰੋਧੀ ਵਿਚਾਰ ਨੇ? ਜੇ ਜੱਗ ਸੱਚੇ ਕੀ ਕੋਠੜੀ ਹੈ ਤੇ ਕੂੜ ਸਭ ਸੰਸਾਰ ਕਿਉਂ? ਉੱਥੇ ਇੱਕ ਬੇਨਤੀ ਕੀਤੀ ਸੀ ਉਦਣ ਕਿ ਇੱਕ ਇੱਕ ਨੁਕਤਾ ਧਿਆਨ ਨਾਲ ਵੇਖੋ। ਅਸੀਂ ਭੋਜਨ ਛਕਦੇ ਹਾਂ, ਜਿੰਨਾ ਚਿੱਥ ਕੇ ਕੋਈ ਭੋਜਨ ਛਕੇਗਾ ਨਾ ਓਨੀ ਉਹਨੂੰ ਜ਼ਿਆਦਾ ਤਾਕਤ ਮਿਲੇਗੀ। ਜਿੰਨਾ ਇਹ ਹਲਬਲੀ ਦੇ ਵਿੱਚ ਕਾਹਲੀ ਚ ਕੋਈ ਛਕੇਗਾ ਓਨੀ ਓਨਾ ਰਸ ਨਹੀਂ ਬਣਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭੱਜੋ ਨਾ ਮੈਂ ਇੰਨੇ ਅੰਗ ਕਰਨੇ ਨੇ, ਮੈਂ ਕਹਿੰਦਾ ਇੱਕ ਅੰਗ ਵੀ ਕਰੋ ਇੰਨਾ ਕੁ ਚਿੱਥ ਕੇ ਕਰੋ ਕਿ ਇੱਕ ਅੰਗ ਕੀਤਾ ਹੋਵੇ ਤੇ 24 ਘੰਟੇ ਜਿਹੜੇ ਦਾ ਸਰੂਰ ਉਤਰੇ ਨਾ। ਹੁਣ ਇੱਥੇ ਜਿਹੜਾ ਸ਼ਬਦ ਕਹਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਰੀ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਕੱਪੜ ਦੀ ਗੱਲ ਕਰਨੇ ਖਾਂ, ਉਹਦੇ ਅਖੀਰ ਵਿੱਚ ਹੈ ਕੂੜ ਮਿੱਠਾ, ਕੂੜ ਮਾਖਿਓ, ਕੋੜ ਡੋਬੈ ਪੂਰ। ਮਹਾਰਾਜ ਜੇ ਸੱਚੇ ਕੀ ਕੋਠੜੀਏ ਝੂਠਾ ਕਿਉਂ? ਤੇ ਗੁਰੂ ਸਾਹਿਬ ਨੇ ਇੱਕੋ ਤੁਕ ਪਾ ਦਿੱਤੀ, ਕਹਿਣ ਲੱਗੇ ਕਿ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਸੁਣੋ, ਸੱਚੇ ਤੇਰੇ ਖੰਡ, ਜੇ ਤੇਰਾ ਵਿੱਚੋਂ ਖੱਟ ਦਿਆਂਗੇ ਝੂਠ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਵਿੱਚੋਂ ਸੱਚੇ ਕੀ ਕੱਟ ਦਿਆਂਗੇ ਕੋਠੜੀ ਝੂਠੀ ਹੈ। ਫਿਰ ਬੇਨਤੀ ਸੁਣਿਓ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ। ਜਦੋਂ ਤੈਨੂੰ ਵਿੱਚੋਂ ਮੁਨਫੀ ਕਰ ਦਿੱਤਾ ਜਾਏ, ਪਰਮਾਤਮਾ ਨੂੰ ਭੁਲਾ ਦਿਓ, ਉਦੋਂ ਸੰਸਾਰ ਵੀ ਝੂਠਾ, ਮੀਆਂ ਵੀ ਝੂਠਾ, ਬੀਬੀ ਵੀ ਝੂਠੀ, ਸੰਤਾਨ ਵੀ ਝੂਠੀ। ਤੇ ਜੇ ਮੰਨ ਲਓ ਸਾਈ ਚੇਤੇ ਆਉਂਦਾ, ਫਿਰ ਮਹਾਰਾਜ ਕਹਿੰਦੇ ਜੱਗ ਸੱਚੇ ਕੀ ਹੈ ਕੋਠੜੀ। ਇੱਕ ਅਸੀਂ ਬਚਨ ਪੜ੍ਹਨੇ ਆ, ਇਹ ਸੰਸਾਰ ਚ ਘੜੇ, ਚਲੋ ਰਹਿ ਰਾਸ ਵੀ ਸ਼ਬਦ ਹੈ, ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪੱਗ ਨੀ ਚੱਲੈ। ਚਿੱਕੜ ਕਹਿ ਪੈਰ ਚੱਲਦੇ ਨੀ ਪਏ, ਹਮ ਦੇਖਾ ਮੈਂ ਵੇਖਣਾ ਪਿਆ, ਹਮ ਦੇਖਾ ਤੈ ਡੂਬੀ ਅਲੇ। ਅਸੀਂ ਵੇਖਨੇ ਆ ਕਿੰਨੇ ਇਹਦੇ ਵਿੱਚ ਡੁੱਬ ਗਏ। ਪਰ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੁੰਦਾ, ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ। ਇਹਦੇ ਅਰਥ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਚਿੱਕੜ ਖੈ ਪੈਰ ਵਿੱਚ ਧਸ ਗਏ, ਡੁੱਬ ਗਏ। ਤੇ ਗੁਰੂ ਅਰਜੁਨ ਦੇਵ ਕਹਿੰਦੇ ਨਹੀਂ ਨਹੀਂ, ਮੈਂ ਤਾਂ ਤੁਰਿਆ ਜਾਣਾ, ਮੇਰਾ ਤੇ ਪੈਰ ਵੀ ਕੋਈ ਨਹੀਂ ਭੇਜਦਾ ਚਿੱਕੜ ਦੇ ਵਿੱਚ। ਹੁਣ ਇਹ ਦੋਨਾਂ ਬਚਨਾਂ ਨੂੰ ਸਮਝਣ ਲਈ ਉੱਥੇ ਹੈ ਮੰਝ ਮੁਹੱਬਤ ਤੇਰੀ, ਇਹ ਚਿੱਕੜ ਤਾਂ ਨਹੀਂ ਮੈਨੂੰ ਮੈਲਿਆ ਕਰਦਾ ਕਿਉਂਕਿ ਮੇਰੇ ਸੀਨੇ ਵਿੱਚ ਤੇਰਾ ਪਿਆਰ ਤੇਰੀ ਮੁਹੱਬਤ ਹੈ। ਉੱਥੇ ਚਿੱਕੜ ਵਿੱਚ ਤਾਂ ਬੰਦਾ ਡੁੱਬਦਾ ਪਿਆ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਜਦੋਂ ਖੜੀ ਵਿਸਰ ਜਾਏਗਾ ਸੱਚੀ ਮੁੱਚੀ ਪੰਕਜ ਮੋਹ ਪੱਗ ਨਹੀਂ ਚੱਲੈ। ਤੇ ਜਦੋਂ ਪਰਮਾਤਮਾ ਚੇਤੇ ਆਵੇਗਾ ਚਿੱਕੜ ਸਪਰਸ਼ ਵੀ ਨਹੀਂ ਕਰ ਸਕਦਾ। ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ, ਤੈ ਸਹਿ ਚਰਨੀ ਮਹਿੰਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਫਿਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਸਭ ਤੋਂ ਪਹਿਲਾਂ ਸੱਚ, ਹੁਣ ਉਹ ਸੱਚ ਕਿਹੜਾ? ਉਹਨੂੰ ਗੁਰਦੇਵ ਸ਼ੁਰੂ ਕਰਦੇ ਆ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸੱਚ ਸ਼ਬਦ ਵੀ ਨਹੀਂ ਸੀ ਬਣਿਆ ਉਦੋਂ ਪਹਿਲਾਂ ਵੀ ਸੱਚ ਸੀ, ਜਦੋਂ ਟਰੁੱਥ ਸ਼ਬਦ ਵੀ ਨਹੀਂ ਉਦੋਂ ਪਹਿਲਾਂ ਵੀ ਉਹ ਸੱਚ ਹੈ। ਸੱਤ ਨਾਮ ਨਹੀਂ ਸੀ ਉਦੋਂ ਪਹਿਲਾਂ ਵੀ ਸੱਚ ਸੀ, ਪਹਿਲਾਂ ਵੀ ਸੱਚ, ਸ੍ਰਿਸ਼ਟੀ ਦੇ ਮੋਢੇ ਸੱਚ, ਟਾਈਮ ਤੋਂ ਪਹਿਲਾਂ ਵੀ ਸੱਚ, ਅੱਜ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ। ਇੱਕ ਤਾਂ ਸੱਚ ਦਾ ਮਤਲਬ ਉਹ ਹੋਂਦ ਜਿਹਨੇ ਕਦੀ ਵੀ ਖਤਮ ਨਹੀਂ ਹੋਣਾ। ਹੁਣ ਕੀ ਕੱਲੀ ਅਸੀਂ ਹੋਂਦ ਦੀ ਗੱਲ ਕਰਕੇ ਇਖਲਾਕੀ ਜੀਵਨ ਵਿੱਚ ਸੱਚ ਨਹੀਂ ਕਮਾਵਾਂਗੇ ਤੇ ਸਿਰੇ ਨਹੀਂ ਲੱਗਣਾ? ਹੁਣ ਇਹਦੇ ਵਿੱਚ ਸੱਤ ਦਾ ਭੋਜਨ ਕਹਿ, ਸੁਣੋ ਗੁਰਦੇਵ ਨੇ ਕਿਹਾ ਕਿਰਤ ਨਾ ਮਾੜੀ ਕਰੀ, ਕਿਸੇ ਦਾ ਹੱਕ ਖੋ ਕੇ ਨਾ ਖਾਈ, ਇਹ ਸੱਤ ਦੇ ਨਾਲ ਜੁੜਿਆ ਹੈ। ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਪਾਏ, ਜਾਂ ਮੁਰਦਾਰ ਨਾ ਖਾਏ। ਗੁਰੂ ਨੇ ਕਿਹਾ ਕਿ ਭਿਖਾਰੀ ਬਣ ਕੇ ਮੰਗੀ ਨਾ, ਇਹ ਕੰਮ ਕਰ। ਸੱਚ ਇਹੀ ਕਿ ਗਿਆਨ ਵਿਖਾਉਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਐ ਪਾਏ। ਇਹ ਸੱਤ ਨਾਲ ਜੁੜੇ ਸ਼ਬਦ, ਤਾਂ ਕਹਿ ਮੂਲ ਨਾ ਲੱਗੀ ਐ ਪਾਏ, ਕਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਇਹ ਸੱਤ ਨਾਲ ਜੁੜਿਆ। ਗੁਰੂ ਨੇ ਕਿਹਾ ਤੇਰਾ ਕਰੈਕਟਰ ਉੱਚਾ ਹੋਵੇ, ਇਹ ਸੱਤ ਨਾਲ ਜੁੜਿਆ ਸ਼ਬਦ ਏ। ਪਰ ਤਰਿਆ ਰੂਪ ਨਾ ਪੇਖ ਹੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋਤ ਸਵਾਰ। ਮੇਰੀ ਬੇਨਤੀ, ਸੱਚ ਨਾਲ ਜੁੜੇ ਕੋਈ ਸ਼ਬਦਾਂ ਦੀ ਬੜੀ ਵਿਆਖਿਆ, ਉਹਦੇ ਵਿੱਚ ਤੁਹਾਡਾ ਸਾਡਾ ਕਿਰਤਕ ਵੀ ਆਏਗੀ, ਸਾਡਾ ਪਰਿਵਾਰਕ ਜੀਵਨ ਵੀ ਆਵੇਗਾ, ਸਾਡਾ ਇਖਲਾਕੀ ਜੀਵਨ ਵੀ ਆਵੇਗਾ। ਮੈਂ ਅਗਲੀ ਬੇਨਤੀ ਕਰਦਿਆਂ ਕਿ ਜਪਜੀ ਸਾਹਿਬ ਦੀ 78ਵੀਂ ਪੌੜੀ ਜਿਹੜੀ ਹੈ, ਅਸੀਂ ਬੜੀ ਵਾਰੀ ਉਹਦੀ ਕਥਾ ਕੀਤੀ, ਉਹ ਸੱਤ ਗੁਣ ਜਿਹਦੀ ਜ਼ਿੰਦਗੀ ਚ ਆ ਗਏ ਨੇ, ਸੱਚ ਇਹ ਵੇ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੱਤ ਦਾ ਭੋਜਨ ਛਕਦਾ ਪਿਆ। ਉਹ ਸੱਤ ਗੁਣ ਵੀ ਸੱਤ ਨੇ, ਉਹਦੇ ਵਿੱਚ ਉੱਚਾ ਆਚਰਣ ਜਤ, ਉਹਦੇ ਵਿੱਚ ਧੀਰਜ, ਉਹਦੇ ਵਿੱਚ ਗਿਆਨ, ਉਹਦੇ ਵਿੱਚ ਮਤ, ਉਹਦੇ ਵਿੱਚ ਪ੍ਰੇਮ, ਉਹਦੇ ਵਿੱਚ ਭਉ, ਉਸ ਵਿੱਚ ਤਪ ਦੀ ਅਗਨੀ, ਸੱਤ ਇਕੱਠੇ ਹੋਣ। ਦੇਖੋ ਸ਼ਬਦ ਹੈ ਜਤ ਪਹਾਰਾ, ਧੀਰੇ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਉ ਖੱਲਾ, ਅਗਨ ਤਪਤਾਓ, ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਾਲ। ਥੋੜੇ ਜਿਹੇ ਦੇ ਅੱਖਰੀ ਅਰਥ ਕਰ ਜਾਣਾ, ਇੱਥੇ ਸੋਨਾ ਘੜਨ ਦੀ ਉਦਾਹਰਨ ਦਿੱਤੀ, ਗਹਿਣੇ ਦੀ ਕੀਮਤ ਕਿਵੇਂ ਪੈਗੀ ਜਦੋਂ ਘੜਿਆ ਜਾਏਗਾ। ਮਹਾਰਾਜ ਕਹਿੰਦੇ ਤੂੰ ਆਪਣੀ ਜ਼ਿੰਦਗੀ ਨੂੰ ਘੜਨ ਦਾ ਯਤਨ ਕਰ, ਉਸ ਵਿੱਚ ਸਭ ਤੋਂ ਪਹਿਲਾਂ ਜਿੰਨੇ ਸੱਚ ਵਿੱਚ ਜੀਵਨ ਘੜਨਾ, ਉਹਦੇ ਕੋਲ ਜਤ ਪਹਾਰਾ ਦਾ ਅਰਥ ਇੰਦਰੀਆਂ ਦਾ ਸੰਯਮ ਹੋਣਾ ਬਹੁਤ ਲਾਜ਼ਮੀ ਹੈ। ਇਹ ਭੋਜਨ ਗੁਰੂ ਗ੍ਰੰਥ ਸਾਹਿਬ ਚ ਪਿਆ ਵੀ ਕਿਵੇਂ ਉਸ ਇੰਦਰੀਆਂ ਨੂੰ ਕਾਬੂ ਕਰਨਾ। ਧੀਰੇ ਸੁਨਿਆਰ, ਉਹਦੇ ਕੋਲ ਦੂਜਾ ਗੁਣ ਹੋਣਾ ਧੀਰਜ ਬਹੁਤ ਜ਼ਰੂਰੀ ਹੈ। ਐਰਨ ਮਤ, ਭਾਵੇਂ ਉਦਾਹਰਨਾਂ ਸਾਰੀਆਂ ਸੋਨੇ ਘੜਨ ਦੇ ਸੁਨਾਰੇ ਦੇ ਉਜਾਰਾਂ ਨਾਲ ਸੰਬੰਧਿਤ, ਐਰਨ ਮਤ ਉਹਦੀ ਮਤ ਐਰਨ ਵਰਗੀ ਅਡੋਲ ਹੋਵੇ, ਸੱਟ ਵੱਜੇ ਪਰ ਉਹ ਡੋਲੇ ਨਾ। ਵੇਦ ਹਥਿਆਰ, ਉਹਦੇ ਕੋਲ ਗਿਆਨ ਦਾ ਹਥੌੜਾ ਹੋਵੇ। ਫਿਰ ਬੇਨਤੀ ਸੁਣੋ, ਜਤ ਦੀ ਦੁਕਾਨ ਹੋਵੇ, ਧੀਰੇ ਦਾ ਸੁਨਾਰ ਹੋਵੇ, ਅਡੋਲ ਮਤ ਐਰਨ ਹੋਵੇ, ਗਿਆਨ ਦਾ ਹਥੌੜਾ ਹੋਵੇ, ਭਉ ਖੱਲਾ ਪਰਮਾਤਮਾ ਦੇ ਭੈ ਦੀ ਧੋਕਣੀ ਹੋਵੇ ਜਿਹਦੇ ਨਾਲ ਸੁਨਾਰ ਵੀਰ ਅੱਗ ਤੇਜ ਕਰਦਾ, ਅਗਨ ਤਪ ਤਾਓ ਗੁਰੂ ਸੇਵਾ ਦੀ ਤਪੱਸਿਆ ਦੀ ਅੱਗ ਹੋਵੇ, ਤੇ ਅਗਲਾ ਮਹਾਰਾਜ ਬਚਨ ਕਰਦੇ ਆ ਭਾਂਡਾ ਭਾਓ ਪ੍ਰੇਮ ਦਾ ਭਾਂਡਾ ਹੋਵੇ। ਸੱਤ ਇਕੱਠੇ ਹੋ ਜਾਣਗੇ ਪਿਆਰਿਓ, ਫਿਰ ਸਮਝ ਪਏਗੀ ਸੱਤ ਦਾ ਭੋਜਨ ਕੀ ਹੈ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਅੰਮ੍ਰਿਤ ਢਲੇਗਾ, ਘੜੀਏ ਸ਼ਬਦ ਸੱਚੀ ਟਕਸਾਲ। ਇੱਥੇ ਸ਼ਬਦ ਅਰਥ ਕੱਲ ਕੀਤਾ ਸੀ, ਉਹਦੀ ਸ਼ਖਸੀਅਤ, ਉਹਦੀ ਪਰਸਨੈਲਿਟੀ, ਉਹਦਾ ਜੀਵਨ ਘੜਿਆ ਜਾਏਗਾ ਜਿਹਦੀ ਜ਼ਿੰਦਗੀ ਚ ਸੱਤ ਗੁਣ ਆ ਜਾਣਗੇ। ਪਰ ਯਾਦ ਰੱਖੋ ਅੰਮ੍ਰਿਤ ਉਹਦੇ ਚ ਵੀ ਕਿਹਾ, ਜੇ ਇਹ ਗੁਣ ਹੋਣਗੇ ਤੇ ਅੰਦਰ ਨਾਮ ਅੰਮ੍ਰਿਤ ਦੀ ਕਿਰਪਾ ਵਰਤੇਗੀ। ਮੇਰੀ ਬੇਨਤੀ ਹੈ, ਸੱਤ ਨਾਲ ਜੁੜੇ ਸ਼ਬਦ ਸਾਡੀ ਕਿਰਤ ਨਾਲ, ਸਾਡੇ ਇਖਲਾਕ ਨਾਲ, ਸਾਡੇ ਵਿਚਰ ਨਾਲ। ਉਸ ਤੋਂ ਅਗਲਾ ਬਚਨ ਹੈ ਜੀ ਸੰਤੋਖ। ਸੰਤੋਖ ਜਿਹੜਾ ਸ਼ਬਦ ਹੈ, ਤੁਸੀਂ ਦੇਖੋ ਬਾਣੀ ਚ ਨਾ ਤਕਰੀਬਨ ਜਦੋਂ ਪਾਠ ਕਰੋਗੇ, ਸੱਤ ਤੇ ਸੰਤੋਖ ਇਕੱਠਾ ਆਵੇਗਾ, ਜਪ ਤੇ ਤਪ ਇਕੱਠਾ ਆਵੇਗਾ, ਦਾਨ ਤੇ ਇਸ਼ਨਾਨ ਇਕੱਠਾ ਆਵੇਗਾ। ਇਹ ਬੜੇ ਸ਼ਬਦ ਇਕੱਠੇ ਹੋਣਗੇ, ਕਿਉਂਕਿ ਸੱਤ ਵਿੱਚੋਂ ਉਪਜਿਆ ਸੰਤੋਖ ਹੀ ਸੰਤੋਖ ਹੈ। ਮਜਬੂਰੀ ਨਾਲ ਹੋ ਕੇ ਲੈ ਕੇ ਕਹਿਣਾ ਕੋਈ ਨੀ, ਰੱਬਾ ਸਬਰ ਕਰਕੇ ਬੈਠੇ ਹੋ, ਸਬਰ ਨਹੀਂ ਹੁੰਦਾ, ਉਹ ਉਲਾਮਾ ਹੁੰਦਾ। ਹੁਣ ਸੱਤ ਵਿੱਚੋਂ ਸੰਤੋਖ ਨਿਕਲਣਾ, ਹੁਣ ਚਾਹਨਾ ਮੈਂ ਮੈਨੂੰ ਆਹ ਕੁਝ ਮਿਲੇ, ਮਿਲਿਆ ਨਹੀਂ, ਤੇ ਜਿਹਨੂੰ ਮਿਲ ਗਿਆ ਉਹਨੂੰ ਮੈਂ ਬਾਹਰ ਲੋਕਾਂ ਚ ਕਹਿਣ ਲੱਗ ਪਾ, ਛੱਡੋ ਜੀ ਇਹ ਤਾਂ ਲਾਲਚੀ ਬੰਦਾ, ਜੇ ਕਪਟੀ ਬੰਦਾ, ਜੇ ਕੌਡੀਆਂ ਜੋੜ ਜੋੜ ਕੇ ਮਰ ਚੱਲੇ, ਅਸੀਂ ਸੰਤੋਖ ਚ ਰਹਿੰਦੇ ਹਾਂ। ਬਸ ਉਹ ਉਦਾਹਰਨ ਜੀ, ਲੂੰਬੜੀ ਵਾਲੀ ਅੰਗੂਰ ਖੱਟੇ ਨੇ ਕਿਉਂਕਿ ਹੱਥ ਕੋਈ ਨਹੀਂ ਅੱਪੜਿਆ। ਮੇਰੀ ਬੇਨਤੀ ਹੈ, ਸੱਤ ਵਿੱਚੋਂ ਸੰਤੋਖ ਨਿਕਲੇ, ਉਹ ਸੱਚਮੁੱਚ ਸੰਤੋਖ ਹੈ। ਮਜਬੂਰੀ ਵਸ ਪੱਲੇ ਕੁਛ ਨਹੀਂ, ਤੇ ਕਈ ਜਾਣਾ ਨਹੀਂ ਜੀ ਮੈਂ ਤਾਂ ਸੰਤੋਖ ਚ ਰਹਿਣਾ ਵਾ, ਸੱਤ ਵਿੱਚੋਂ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੱਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ ਸੱਚ ਵਿੱਚੋਂ ਸੰਤੋਖ ਨਿਕਲੇ। ਮੈਂ ਇਹਦੀ ਵਿਆਖਿਆ ਥੋੜੀ ਜਿਹੀ ਹੋਰ ਕਰਨਾ। ਦੇਖੋ, ਸੱਚ ਵਿੱਚੋਂ ਜਦੋਂ ਸਿਮਰਨ ਚ ਜੁੜਾਂਗੇ ਉਦੋਂ ਸਾਡੇ ਅੰਦਰ ਨੂੰ ਇੰਨੀ ਕੁ ਸੰਤੁਸ਼ਟੀ ਮਿਲੇਗੀ, ਇੰਨਾ ਕੁ ਸ਼ਾਂਤ ਹੋ ਜਾਏਗਾ। ਮੇਰਾ ਖਿਆਲ ਅਰਬਾਂ ਇਕੱਠੇ ਕਰਨ ਵਾਲਾ ਵੀ ਇੰਨਾ ਸ਼ਾਂਤ ਨਹੀਂ ਜਿੰਨਾ ਕੁ ਪਰਮਾਤਮਾ ਦੀ ਇਬਾਦਤ ਕਰਨ ਵਾਲਾ ਸੁੱਕੀ ਰੋਟੀ ਖਾ ਕੇ ਸ਼ਾਂਤ ਹੋਵੇ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਬੀਰ ਸਾਹਿਬ ਦਾ, ਉਸ ਵਿੱਚ ਇੱਕ ਹੈ ਚੱਕਰਵਰਤੀ ਸਮਰਾਟ ਦੀ ਵਾਈਫ ਰਾਣੀ, ਦੂਜੀ ਹੈ ਧਰਮਸ਼ਾਲਾ ਵਿੱਚ ਲੰਗਰ ਦੇ ਭਾਂਡਿਆਂ ਵਿੱਚ ਪਾਣੀ ਭਰਨ ਵਾਲੀ। ਦੋਨਾਂ ਦੀ ਬਰਾਬਰਤਾ ਦਾ ਜ਼ਿਕਰ ਕੀਤਾ। ਸੰਤੋਖ ਕੀ ਹੈ? ਉੱਥੇ ਬਚਨ ਹੈ ਕਬੀਰ ਖੈ ਗਏ ਬਾਹਨ ਸਗਨ ਘਨ ਛਤਰਪਤੀ ਕੀ ਨਾਰ। ਛਤਰਪਤੀ ਜਿਹਦੇ ਸਿਰ ਤੇ ਛਤਰ ਹੈ ਉਹਦੀ ਇਸਤਰੀ, ਉਹਦੇ ਕੋਲ ਹੈ ਘੋੜੇ ਹਾਥੀ ਅਨੇਕਾਂ ਅਸਵਾਰੀਆਂ ਰੱਥ, ਹੈ ਗੈ ਬਾਹਨ ਸਗਨ ਕਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਕਹਿੰਦੇ ਨੇ ਹਰ ਜਨ ਕੀ ਪਨਹਾਰ, ਪਰਮਾਤਮਾ ਦੇ ਇਉਂ ਕਹਿ ਲੋ ਸੱਤ ਸੰਗਤ ਵਿੱਚ ਪਾਣੀ ਧੋਣ ਵਾਲੀ ਬੰਦਗੀ ਕਰਨ ਵਾਲੀ ਔਰਤ, ਉਹਦਾ ਮੁਕਾਬਲਾ ਚੱਕਰਵਰਤੀ ਸਮਰਾਟੇ ਸਮਰਾਟ ਦੀ ਰਾਣੀ ਨਹੀਂ ਕਰ ਸਕੇਗੀ। ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਪੁੱਛਿਆ ਜੀ ਕਿਉਂ? ਇੱਕ ਪਾਣੀ ਭਰਨ ਵਾਲੀ, ਇੱਕ ਦੇ ਬੂਹੇ ਅੱਗੇ ਸਿਪਾਹੀ ਖਲੋਤੇ। ਅੱਗੋ ਫਿਰ ਉੱਤਰ ਦਿੰਦੇ ਆ ਭਗਤ ਜੀ, ਕਹਿਣ ਲੱਗੇ ਨ੍ਰਿਪ ਨਾਰੀ ਕਿਉਂ ਨਿੰਦਿਆ, ਛਤਰਪਤੀ ਰਾਜੇ ਦੀ ਔਰਤ ਦੀ ਨਿੰਦਿਆ ਕਿਉਂ? ਹਰ ਚੇਰੀ ਕਿਉਂ ਮਾਨ, ਹਰ ਚੇਰੀ ਪ੍ਰਭੂ ਦੀ ਸੇਵਕਾ, ਬੰਦਗੀ ਕਰਨ ਵਾਲੀ ਪਾਣੀ ਢੋਣ ਵਾਲੀ ਔਰਤ, ਉਹਨੂੰ ਮਾਨ ਕਿਉਂ? ਕਹਿਣ ਲੱਗੇ ਉਹ ਮਾਨ ਸਵਾਰ ਹੈ ਵਿਖੇ ਕੋ ਉਹ ਸਿਮਰੈ ਹਰਨਾਮ। ਚੱਕਰਵਰਤੀ ਸਮਰਾਟ ਦੀ ਔਰਤ ਸਭ ਕੁਝ ਪਾ ਕੇ ਵੀ ਵਾਸ਼ਨਾ ਦੇ ਵਿੱਚ ਗਲਤਾਨ ਹੈ, ਇਹਦੇ ਨਾਲ ਤਾਂ ਉਹ ਚੰਗੀ ਜਿਹੜੀ ਪਾਣੀ ਚ ਭਿੱਜੀ ਘੱਟੋ ਘੱਟ ਸੰਤੁਸ਼ਟੀ ਦੀ ਜ਼ਿੰਦਗੀ ਜੀ ਰਹੀ। ਮੈਂ ਬੇਨਤੀ ਕਰਾਂਗਾ, ਸੱਚ ਵਿੱਚੋਂ ਨਿਕਲਿਆ ਸੰਤੋਖ ਹੀ ਸੰਤੋਖ ਹੈ, ਮਜਬੂਰੀ ਦੀ ਸ਼ਬਦਾਵਲੀ ਕੋਈ ਨੀ। ਸੰਤੋਖ ਉਹ ਬੰਦਾ ਕਲਪਨਾ ਬਚਾਉਣ ਵਾਸਤੇ ਕਹਿੰਦਾ ਨਹੀਂ ਨਹੀਂ ਅਸੀਂ ਤਾਂ ਸਬਰ ਚ ਰਹਿੰਦੇ ਹੁੰਦੇ, ਉਹਦੀ ਕਲਪਨਾ ਸ਼ਬਦ ਥੱਲੇ ਸਬਰ ਸ਼ਬਦ ਥੱਲੇ ਕਿਵੇਂ ਬੰਦੇ ਬੰਦ ਹੋਵੇਗੀ? ਸੱਚ ਵਿੱਚੋਂ ਸੰਤੋਖ ਨਿਕਲੇ, ਸਿਮਰਨ ਵਿੱਚੋਂ ਸੰਤੁਸ਼ਟੀ ਪੈਦਾ ਹੋਵੇ। ਪਰ ਦੇਖੋ ਇਹ ਸੰਤੋਖ ਦਾ ਭੋਜਨ ਹੈ, ਇਹਨੂੰ ਫਿਰ ਸੁਣਿਓ। ਉੱਥੇ ਵੀ ਅਸੀਂ ਵੇਖਿਆ ਸੀ ਸੰਤੋਖ ਦਾ ਸੰਬੰਧ ਕੱਲਾ ਰੋਟੀ ਨਾਲ ਨਹੀਂ, ਸੰਤੋਖ ਦਾ ਸੰਬੰਧ ਰਾਜ ਪਦਵੀ ਨਾਲ ਨਹੀਂ, ਸੰਤੋਖ ਦਾ ਸੰਬੰਧ ਜਿਹੜਾ ਹੈ ਕੇਵਲ ਪਦਾਰਥ ਨਾਲ ਨਹੀਂ। ਸੰਤੋਖ ਇੱਕ ਅੰਦਰ ਦੀ ਉਹ ਅਵਸਥਾ ਹੈ ਗੁਰਮੁਖੋ, ਜਿੱਥੇ ਪਹੁੰਚਿਆ ਹੋਇਆ ਬੰਦਾ ਇੰਦਰੀਆਂ ਦੇ ਤੌਰ ਤੇ ਵੀ ਪੂਰਨ ਤੌਰ ਤੇ ਸੰਤੁਸ਼ਟ ਹੋ ਜਾਂਦਾ। ਜੀਵ ਰੱਜ ਗਈ, ਸਰਵਣ ਰੱਜ ਗਏ, ਅੱਖਾਂ ਰੱਜ ਗਈਆਂ, ਇੰਦਰੀ ਰੱਜ ਗਈ। ਸੰਤੋਖ ਦਾ ਅਰਥ ਜਿਹਨੂੰ ਬਾਬਾ ਜੀ ਨੇ ਨਿਹਾਲ ਸ਼ਬਦ ਵਰਤਿਆ ਕਿ ਆਪਣੀ ਜ਼ਿੰਦਗੀ ਵਿੱਚ ਮੁਕੰਮਲ ਤੌਰ ਤੇ ਇੰਨਾ ਕੁ ਸੰਤੁਸ਼ਟ ਹੋ ਗਿਆ, ਪਰਮਾਤਮਾ ਨੇ ਉਹਦੇ ਅੰਦਰ ਦੇ ਸਾਰੇ ਫੁਰਨੇ ਮੇਟ ਕੇ ਰੱਖ ਦਿੱਤੇ। ਜਿੱਥੇ ਸੰਤੋਖ ਹੋਵੇ ਪਿਆਰਿਓ ਉੱਥੇ ਰਸ ਬੜਾ ਭਰਦਾ ਜੀ, ਜਿੱਥੇ ਸਬਰ ਕੋਈ ਨੀ ਨਾ ਉੱਥੇ 36 ਪ੍ਰਕਾਰ ਦੇ ਭੋਜਨ ਚ ਵੀ ਕੁਛ ਨਹੀਂ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਕਿ ਸੇਵਾ ਪੰਥੀਆਂ ਦੇ ਸਾਹਿਤ ਵਿੱਚ ਸਾਖੀ ਹੈ ਕਿ ਕਿਸੇ ਦਿਹਾੜੀ ਕਰਨ ਵਾਲੇ ਪੁਰਸ਼ ਨੇ, ਕਿਰਤ ਕਰਕੇ ਰੋਟੀ ਖਾਣ ਵਾਲੇ ਪੁਰਸ਼ ਨੇ ਕਿਸੇ ਸਾਧੂ ਦੀ ਉਪਮਾ ਸੁਣ ਕੇ ਉਹਨੂੰ ਆਪਣੇ ਘਰ ਵਿੱਚ ਆਮੰਤ੍ਰਿਤ ਕੀਤਾ ਵੀ ਭੋਜਨ ਛਕਣ, ਵੀ ਸਾਡੇ ਘਰ ਪ੍ਰਸ਼ਾਦਾ ਛਕੋ। ਉਹ ਚਲਾ ਗਿਆ। ਹੁਣ ਜਿਸ ਵਕਤ ਪ੍ਰਸ਼ਾਦਾ ਪਰੋਸ ਕੇ ਲਿਆਂਦਾ, ਉਹ ਕਿਰਤੀ ਦਾ ਬੰਦਾ ਸੀ ਜੀ, ਉਹਦੇ ਘਰ 36 ਪ੍ਰਕਾਰ ਦਾ ਤੇ ਕੁਝ ਹੈ ਹੀ ਨਹੀਂ। ਉਹਨੇ ਥਾਲੀ ਚ ਜੋ ਕੁਝ ਸੀ ਰੱਖ ਦਿੱਤਾ ਤੇ ਸਾਧੂ ਨੇ, ਸੋ ਕਾਲ ਸਾਧੂ ਖੌਤੀ ਤਥਾ ਕਥਿਤ ਕਹਿ ਲੋ, ਉਹਨੇ ਬੁਰਕੀ ਤੋੜਨੀ ਸੀ ਅਜੇ, ਜਦੋਂ ਦੇਖਿਆ ਵੀ ਇਹਦੇ ਕੌਲੀ ਇੱਕ ਅੱਧੀ ਪਈ, ਕਟੋਰੀ ਇੱਕ ਹੈ। ਕਹਿੰਦਾ ਬਸ ਆਹ ਕੁਝ ਹੀ, ਮੈਂ ਤਾਂ ਇੰਨੇ ਵੱਡੇ ਬੰਦਿਆਂ ਦੇ ਨਿਉਤੇ ਛੱਡ ਕੇ ਤੇਰੇ ਘਰ ਆਇਆ, ਆਹ ਕੁਛ ਹੀ। ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ, ਜੋ ਮੇਰੇ ਗਰੀਬ ਦੀ ਕਿਰਤ ਸੀ ਮੈਂ ਛਕਾ ਦਿੱਤਾ। ਉਹ ਕਹਿੰਦਾ ਫਿਰ ਇਹ ਚ ਕੀ ਸਵਾਦ ਆਉਣਾ? ਉਹ ਗ੍ਰਿਸ਼ਤੀ ਕਹਿੰਦਾ ਸਵਾਦ ਆਵੇਗਾ ਆਪਣੇ ਕੋਲੋਂ ਵੀ ਕੁਝ ਪਾ ਲਓ। ਸਾਧੂ ਨੂੰ ਕਹਿੰਦਾ ਆਪਣੇ ਕੋਲੋਂ ਕੁਝ ਪਾਓ। ਉਹ ਤਮਕ ਉੱਠਿਆ, ਬਲ ਉੱਠਿਆ, ਉਹ ਇੱਕੋ ਦਮ ਆਪਣੇ ਜਿਹੜਾ ਚੋਲਾ ਜਿਹਾ ਪਾਇਆ ਸੀ ਉਹਦੀਆਂ ਜੇਬਾਂ ਬਾਹਰ ਕੱਢ ਕੇ ਨਾ ਪੁੱਠੀਆਂ। ਕਹਿੰਦਾ ਮੈਂ ਬਿਰਖਤ ਹਾਂ, ਤੂੰ ਇਹ ਸ਼ਬਦ ਮੈਨੂੰ ਕਿਵੇਂ ਕਹਿ ਦਿੱਤੇ? ਮੇਰੇ ਜੇਬ ਵਿੱਚ ਤਾਂ ਕਦੀ ਇੱਕ ਕੌਡੀ ਇੱਕ ਟਕਾ ਵੀ ਨਹੀਂ। ਉਹ ਕਹਿੰਦਾ ਮੈਂ ਕਿਹੜਾ ਕਹਿੰਦਾ ਰੋਟੀ 'ਚ ਟਕੇ ਪਾਓ। ਉਹ ਕਹਿੰਦਾ ਤੂੰ ਆਪੀ ਤਾਂ ਕਿਹਾ ਆਪਣੇ ਕੁਝ ਪਾ। ਉਸ ਗ੍ਰਿਸ਼ਤੀ ਨੇ ਕਿਹਾ ਸੰਤ ਜੀ ਇਹਦੇ 'ਚ ਟਕੇ ਨਾ ਪਾਓ, ਇਹਦੇ ਵਿੱਚ ਅੰਦਰ ਦਾ ਸਬਰ ਪਾਲੋ, ਜੇ ਸਬਰ ਪਾਲੋਗੇ ਤੇ ਸੁੱਕੀ ਰੋਟੀ ਵੀ ਅੰਮ੍ਰਿਤ ਬਣ ਜਾਏ। ਇੰਨੀ ਕਮਾਈ ਕੀਤੀ, ਤੁਹਾਡੇ ਕੋਲ ਸੰਤੋਖ ਵੀ ਨਹੀਂ? मैं बेनती करांगा गुरु ग्रंथ साहिब थाल विच सत है, इहदे विच संतोख है, इत्थे इंद्रियां भी रजदियां ने, मन भी रजदा, तृप्त भई सच भोजन खाया, सची मुची शांति आ जांदी, तृप्त हो जांदा बंदा। मैं बेनती करांगा इहदे विच सत दा भोजन खावे, खर्चा रल मिल पाओ भाई। जे आप जी सत कमाओगे इह घटेगा नहीं, दुकान ते बैठे जे सत संतोख होवेगा, सबर विच सत संतोख होवेगा, तुहाडे नेड़े रहण वाला बंदा ओ गुण जरूर ग्रहण करेगा। जो कुछ गुरु ग्रंथ साहिब दा खजाना है, तुहाडे रही किसे होर दा भी भोजन बन जाए, इह घटदा नहीं वध ही वधदा है। पहला सत, दूजा संतोख, तीसरी बेनती मैं कीती विचार। विचार दे अर्थ मैं कुचर्चा नहीं करांगा, विचार तां शब्द ही बड़े कमाल दा है। ਡਿੱਠੈ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਪਰ ਇਸ ਗੱਲ ਨੂੰ ਸੱਚ ਮੰਨੋ, ਜਿੰਨੀ ਦੇਰ ਤੱਕ ਉਸ ਗਿਆਨ ਨੂੰ ਸਾਡੀ ਜ਼ਿੰਦਗੀ ਚ ਪੈਦਾ ਨਹੀਂ ਕਰਦੇ, ਓਨੀ ਦੇਰ ਤੱਕ ਮੁਕਤੀ ਕਿਵੇਂ? ਗੁਰੂ ਗ੍ਰੰਥ ਸਾਹਿਬ ਚ ਅੱਖਾਂ ਮੀਟ ਕੇ ਕਿਸੇ ਗੱਲ ਨੂੰ ਨਹੀਂ ਮੰਨਿਆ, ਇੱਥੇ ਵਿਚਾਰ ਨਾਲ ਮੰਨਿਆ। ਸੁਣੋ, ਜਿਵੇਂ ਜਨੇਊ ਪਾਇਆ ਗਿਆ, ਗੁਰੂ ਨੇ ਇੱਕ ਵਿਚਾਰ ਪੈਦਾ ਕੀਤੀ, ਗਿਆਨ ਸਾਹਮਣੇ ਰੱਖਿਆ, ਕਹਿਣ ਲੱਗੇ ਤੂੰ ਮੈਨੂੰ ਜਨੇਊ ਪਾਉਣ ਆਇਆ, ਪਰ ਇਹ ਜਨੇਊ ਕੱਲ ਨੂੰ ਸੜ ਜਾਣਾ, ਮੈਲਾ ਹੋ ਜਾਣਾ, ਇਹਨੇ ਟੁੱਟ ਜਾਣਾ, ਗਲ ਜਾਣਾ। ਮੈਂ ਤੇਰੇ ਨਾਲ ਵਿਚਾਰ ਨਾਲ ਪੁੱਛਣਾ ਚਾਹੁੰਦਾ, ਮੈਨੂੰ ਉਹ ਜਨੇਊ ਪਾ ਕਿ ਸਰੀਰ ਲੱਕੜਾਂ ਵਿੱਚ ਸ਼ਮਸ਼ਾਨ ਘਰ ਸੜ ਜਾਏ, ਪਰ ਜਨੇਊ ਆਤਮਾ ਦੇ ਨਾਲ ਜਾਏ। ਇੱਕ ਵਿਚਾਰ ਸੀ, ਇੱਕ ਚਰਚਾ ਨਹੀਂ ਸੀ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ। ਇੱਕ ਵਿਚਾਰ ਸੀ। ਦੇਖੋ, ਗੁਰੂ ਸਾਹਿਬ ਨੇ ਵਿਚਾਰ ਨੂੰ ਬੜੀ ਅਹਿਮੀਅਤ ਦਿੱਤੀ। ਉਹ ਵਿਚਾਰ ਫੋਕੀ ਨਹੀਂ ਸੀ, ਐਵੇਂ ਤਰਕ ਕਰ ਦਿੱਤਾ, ਮੇਰੇ ਵਰਗਾ ਵੀ ਕਹਿ ਦੇਗਾ ਆ ਲਿਆ ਚੀਜ਼ਾਂ। ਪਰ ਗੁਰੂ ਨੇ ਜਿਹੜੀ ਵਿਚਾਰ ਦਿੱਤੀ, ਉਸ ਵਿਚਾਰ ਦੇ ਪਿੱਛੇ ਰੂਹਾਨੀਅਤ ਦਾ ਖਜ਼ਾਨਾ ਸੀ। ਨਾਮ ਸੀ, ਕੱਲਾ ਬ੍ਰਾਹਮਣ ਵੀਰ ਨੂੰ ਨਹੀਂ ਕਿਹਾ, ਹਿੰਦੂ ਨੇ ਨਹੀਂ ਕਿਹਾ। ਹਜ਼ੂਰ ਸੁਲਤਾਨਪੁਰ ਜਾਂਦੇ ਆ, ਨਮਾਜ਼ ਪੜ੍ਹਨ ਮਸੀਤ ਵੀ ਜਾਂਦੇ ਆ, ਸਾਰੇ ਅਸੀਂ ਸੁਣਾਉਂਦੇ ਹਾਂ। ਉੱਥੇ ਅੱਲਾ ਦਾ, ਰੱਬ ਦਾ ਨਾਂ ਲਿਆ ਜਾਂਦਾ ਹੈ। ਬਾਬੇ ਨੇ ਉਸ ਮਸੀਤ ਵਿੱਚ ਇੱਕ ਵਿਚਾਰ ਸ਼ੁਰੂ ਕੀਤੀ। ਉਹਨਾਂ ਕਿਹਾ, ਅਸੀਂ ਨਮਾਜ਼ ਪੜ੍ਹੀ, ਤੁਸੀਂ ਹੱਸੇ ਕਿਉਂ? ਸਤਿਗੁਰੂ ਕਹਿੰਦੇ, ਮੈਂ ਹੱਸਿਆ ਇਸ ਕਰਕੇ ਆ, ਜੇ ਬੈਠ ਕੇ ਮਾਰਨੀਆਂ ਸਨ ਤੇ ਬਾਹਰ ਮਾਰ ਲੈਂਦੇ, ਸਜਦਾ ਕਰਦੇ ਨਾ। ਜੇ ਬਣਾਉਣਾ ਖਲੋਣਾ ਸੀ, ਬਾਹਰ ਬੈਠ ਕੇ ਮਾਰ ਲਓ, ਵਰਜਿਸ਼ ਕਰੋ। ਉਹ ਕਹਿਣ ਲੱਗੇ, ਦੂਜੀ ਫਿਰ ਤੁਸੀਂ, ਅਸੀਂ ਬੈਠਕਾਂ ਨੀ, ਅਸੀਂ ਸਜਦੇ ਵੇ ਸੀ। ਗੁਰੂ ਨੇ ਕਿਹਾ, ਝੂਠ ਬੋਲਦੇ ਹੋ ਤੁਸੀਂ। ਕਹਿੰਦੇ, ਹੱਦ ਹੋ ਗਈ। ਕਾਜ਼ੀ ਕਹਿੰਦਾ, ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਦਾੜੀ ਮੇਰੀ ਚਿੱਟੀ ਹੋ ਗਈ, ਉਮਰ ਤੇਰੇ ਤੋਂ ਵੱਡੀ, ਮਹਾਰਾਜ ਦੀ ਉਮਰ 32-33 ਸਾਲ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਾਜ਼ੀ ਜੀ, ਝੂਠ ਨਾ ਬੋਲੋ, ਅੰਦਰ ਨੂੰ ਪੁੱਛ ਕੇ ਦੇਖੋ, ਗਲੇ ਤੋਂ ਉੱਤੇ ਕੁਰਾਨ ਨਿਕਲਦੀ ਪਈ ਸੀ, ਗਲੇ ਤੋਂ ਥੱਲੇ ਮਨ ਜਿਹੜਾ ਉਹ ਬਸ਼ੇਰੀ ਦੇ ਪਿੱਛੇ ਤੁਰਿਆ ਫਿਰਦਾ ਸੀ। ਵੀ ਘਰਦਿਆਂ ਨੂੰ ਕਹਿ ਕੇ ਨਹੀਂ ਆਇਆ ਬਸ਼ੇਰੀ, ਚਲੋ ਸਾਰੇ ਸਾਖੀ ਬਣ। ਨਵਾਬ ਨੂੰ ਕਹਿ ਦਿੱਤਾ, ਤੂੰ ਘੋੜੇ ਖਰੀਦਣੇ। ਉਹ ਇੱਕ ਵਿਚਾਰ ਹੈ ਜੀ, ਉਸ ਵਿਚਾਰ ਨੂੰ ਤੁਸੀਂ ਇਹ ਨਹੀਂ ਕਹੋਗੇ ਇਹ ਕੁਰਾਈ ਹੈ ਜੀ, ਇਹ ਕੁਤਰਕ ਕਰਦਾ। ਉਸ ਵਿਚਾਰ ਵਿੱਚੋਂ ਉਹ ਗਿਆਨ ਹੈ ਕਿ ਜਿਹਦੇ ਵਿੱਚ ਕਿਹਾ ਗਿਆ, ਜੇ ਧਰਮ ਨੂੰ ਕਮਾਣ ਲੱਗਾ ਤੇ ਸੱਚਮੁੱਚ ਅੰਦਰੋਂ ਆਪਣੇ ਅੱਲਾ ਦੇ ਸਾਹਮਣੇ ਖਲੋ ਕੇ ਪੁਕਾਰ ਕਰ। ਕਿ ਜੋਗੀਆਂ ਦੇ ਸਾਹਮਣੇ ਇੱਕ ਵਿਚਾਰ ਨਹੀਂ ਰੱਖੀ, ਮੁੰਦਾ ਸੰਤੋਖ ਸ਼ਰਮ ਪਦ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ। ਪ੍ਰਤੀਤ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਸੰਤੋਖ ਹੈ, ਤੀਸਰਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੂਹਾਨੀਅਤ ਦਾ ਗਿਆਨ ਹੈ, ਭੰਡਾਰਾ ਹੈ। ਪਰ ਇਹ ਤਿੰਨੇ ਗੱਲਾਂ ਨਾਮ ਕਰਕੇ ਸ਼ੋਭਨੀਕ ਨੇ। ਜੇ ਮੈਂ ਅਖਲਾਕੀ ਸੱਚ ਬੋਲਣਾ, ਸਿਮਰਨ ਨਹੀਂ ਕਰਦਾ, ਉਹ ਸੱਚ ਵਿੱਚੋਂ ਰਸ ਨਹੀਂ ਪੈਦਾ ਹੋਣਾ। ਇਖਲਾਕੀ ਮੈਂ ਕਹਿੰਦਾ ਸੰਤੋਖੀ ਹਾਂ, ਅੰਦਰ ਸਿਮਰਨ ਨਹੀਂ। ਗੁਰੂ ਸਾਹਿਬ ਨੇ ਕਿਹਾ, ਇਹ ਦੁਨੀਆਂ ਦੇ ਲੋਕੋ, ਤੁਹਾਨੂੰ ਭੋਖੇ ਸਾਡਾ ਉਧਾਰ ਹੋ ਜਾਏ, ਆਓ ਮੈਂ ਤੁਹਾਨੂੰ ਥਾਲ ਪਰੋਸ ਕੇ ਦੇ ਚੱਲਿਆ। 5 ਸਦੀਆਂ ਦੇ ਮਹਾਂਪੁਰਖਾਂ ਦਾ ਰੱਬੀ ਗਿਆਨ ਹੈ, ਤੁਸੀਂ ਕਬੀਰ ਨੂੰ ਪੜੋ ਤੁਹਾਡੀ ਤ੍ਰਿਪਤੀ ਕਰਾਏਗਾ, ਤੁਸੀਂ ਜੈਦੇਵ ਦਾ ਬੋਲ ਪੜੋ ਉਹਦਾ ਭੋਜਨ ਤੁਹਾਡੇ ਅੰਦਰ ਨੂੰ ਤ੍ਰਿਪਤ ਕਰੇਗਾ, ਤੁਸੀਂ ਬਾਬੇ ਫਰੀਦ ਨੂੰ ਪੜੋ ਤੁਹਾਡੇ ਅੰਦਰ ਨੂੰ ਤ੍ਰਿਪਤ ਕਰੇਗਾ। ਮੈਂ ਅੱਗੇ ਬੇਨਤੀ ਕਰਨੀ, ਪਾਠ ਆਪਾਂ ਕਰੀਏ ਕਿਵੇਂ? ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਸਤ ਸੰਤੋਖ ਤੇ ਗਿਆਨ, ਵਿਚਾਰ ਦਰਥ ਮੈਂ ਗਿਆਨ ਕੀਤੇ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਸ ਵਿੱਚ ਨਾਮ ਅੰਮ੍ਰਿਤ ਤੇ ਗਿਆਨੀ ਫੋਕਾ ਸਵੀਕਾਰ ਨਹੀਂ, ਇੱਥੇ ਫੋਕਾ ਸੰਤੋਖੀ ਸਵੀਕਾਰ ਰਹੀ। ਇੱਥੇ ਕੇਵਲ ਦਿਮਾਗ ਵਿੱਚੋਂ ਸੱਚ ਦੀ ਵਿਆਖਿਆ ਕਰਨ ਵਾਲਾ ਪ੍ਰਵਾਨ ਨਹੀਂ, ਇਹਨਾਂ ਤਿੰਨਾਂ ਦਾ ਆਧਾਰ ਜਿਹੜਾ ਨਾਮ ਅੰਮ੍ਰਿਤ ਹੈ। ਜਿਵੇਂ ਪਾਣੀ ਮਿਲੇ ਤੇ ਸਬਜ਼ੀ ਭਾਜੀ ਸਵਾਦੀ ਬਣਦੀ, ਪਾਣੀ ਤੋਂ ਬਿਨਾਂ ਸਬਜ਼ੀ ਕਿਵੇਂ ਬਣਾਵਾਂਗੇ, ਪਾਣੀ ਤੋਂ ਬਿਨਾਂ ਆਟਾ ਕਿਵੇਂ ਗੁੰਨਾਂਗੇ, ਪਾਣੀ ਤੋਂ ਬਿਨਾਂ ਫਲ ਕਿਵੇਂ ਬਣਨਗੇ। ਪਿਆਰਿਓ, ਪਾਣੀ ਹੋਵੇ ਬਨਸਪਤੀ ਭੋਜਨ ਕਿਚਨ ਹਰ ਚੀਜ਼ ਰਸ ਨਾਲ ਭਰ ਜਾਂਦੀ ਏ। ਮਹਾਰਾਜ ਕਹਿੰਦੇ ਆ ਮੈਂ ਇਹਦੇ ਵਿੱਚ ਨਾਮ ਅੰਮ੍ਰਿਤ ਦਾ ਜਲ ਪਾ ਚੱਲਿਆ, ਜਿਹੜਾ ਜਲ ਨੂੰ ਵਰਤੇਗਾ ਉਹਦਾ ਸੱਤ ਵੀ ਰਸ ਵਾਲਾ ਬਣ ਜਾਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ, ਪਰ ਸੱਚਾਈ ਮੇਰੇ ਤੁਹਾਡੇ ਵਾਸਤੇ ਇਹ ਹੈ, ਗੁਰਦੁਆਰਾ ਜੁੜਨ ਦੀ ਥਾਂ ਹੁੰਦਾ ਹੈ, ਗੁਰਦੁਆਰਾ ਟਿਕਣ ਦੀ ਥਾਂ ਹੁੰਦਾ ਹੈ, ਗੁਰਦੁਆਰਾ ਗੁਰੂ ਦੇ ਰਾਹੀਂ ਰੱਬ ਦੇ ਦਰ ਤੱਕ ਜਾਣ ਦਾ ਇੱਕ ਰਸਤਾ ਹੁੰਦਾ ਹੈ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਤੇ ਹਲਤ ਪਲਤ ਦੇ ਰਾਖੇ ਤਖਤ ਜਵਰ ਸ਼ਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨੇਤਾ ਪ੍ਰਤੀ ਦੇ ਨਿਤਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪ ਸਰਬੱਤ ਗੁਰੂ ਪਿਆਰ ਵਾਲੇ ਸਤਸੰਗੀ ਜਨ ਇੱਥੇ ਬੈਠ ਕਰਕੇ ਲਾਹਾ ਲੈਂਦੇ ਹੋ, ਉੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਖ ਵੱਖ ਮਾਧਿਅਮਾਂ ਰਾਹੀਂ ਆਪਣੇ ਘਰਾਂ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਮੁੱਖ ਵਾਕ ਨਾਲ ਉੱਥੇ ਮੁੱਖ ਵਾਕ ਦੀ ਵਿਚਾਰ ਦੇ ਨਾਲ ਵੀ ਜੁੜਦੇ ਹੈ ਭਾਗਾਂ ਵਾਲੇ ਉਹ ਕੇਂਦਰੀ ਅਸਥਾਨ ਦੇ ਨਾਲ ਆਪਣੀ ਸੁਰਤ ਕਰਕੇ ਜੁੜੇ ਹੋਏ ਹੋ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਬਚਨ ਬੜਹੰਸ ਕੀ ਵਾਰ ਦੇ ਵਿੱਚੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਬੜਹੰਸ ਕੀ ਵਾਰ ਦੀ ਇਹ ਤੀਸਰੀ ਪੌੜੀ ਦੋ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਲੋਕ ਦੇ ਵਿੱਚ ਗੁਰੂ ਦੀ ਸੇਵਾ, ਗੁਰੂ ਦੀ ਚਾਕਰੀ ਦੀ ਮਹਾਨਤਾ ਬਖਸ਼ਿਸ਼ ਕਰਦੇ ਹੈ ਕਿ ਗੁਰੂ ਦੀ ਸੇਵਾ ਅਤੇ ਗੁਰੂ ਦੀ ਜਿਹੜੀ ਚਾਕਰੀ ਹੈ ਉਹ ਦੁਨੀਆਂ ਦੀਆਂ ਹੋਰ ਜਿੰਨੀਆਂ ਵੀ ਕਾਰਾਂ ਨੇ ਜਾਂ ਦੇਵੀ

ਲੱਭੇ ਅਤੇ ਮਹਾਰਾਜ ਕਹਿੰਦੇ ਦੱਸੋ ਤਾਂ ਸਹੀ ਫਿਰ ਗੁਰੂ ਦੀ ਸੇਵਾ ਨਾਲ ਕੀ ਨਹੀਂ ਮਿਲਦਾ, ਭਾਵ ਸਭ ਕੁਝ ਮਿਲਦਾ ਹੈ। ਸਤਿਗੁਰੂ ਜੀ ਗੁਰੂ ਦੀ ਸੇਵਾ, ਗੁਰੂ ਦੀ ਜੇ ਕੋਈ ਚਾਕਰੀ ਵੀ ਕਰਦਾ ਹੈ ਉਹਦੇ ਬਾਬਤ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਇਸ ਪਾਵਨ ਮੁੱਖ ਵਾਕ ਰਾਹੀਂ ਬਖਸ਼ਿਸ਼ ਕਰਦੇ ਆ। ਆਓ ਚਿੱਤ ਵਿਰਤੀਆਂ ਨੂੰ ਕਾਗਰ ਕਰੀਏ, ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੋ।

0: ਨਾਨਕ ਗੁਰਜੀਵਨ ਵਾਜ ਆਪ ਪਰਮੇਸ਼ਰ ਵਾਹਿਗੁਰੂ ਦਾ ਤੀਸਰਾ ਜਾਮਾ ਧੰਨ ਸਤਿਗੁਰੂ ਪਰਮ ਕਿਰਪਾਲੂ ਪਰਮ ਦਿਆਲੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਫਰਮਾਉਂਦੇ ਹਨ
1: ਸਤਿਗੁਰ ਕੀ ਸੇਵਾ ਚੱਕਰੀ
0: ਸੱਚੇ ਸਤਿਗੁਰੂ ਦੀ ਸਤਿਗੁਰੂ ਗੁਰ ਚੇਤਨ ਜਿਹੜਾ ਚੇਤਨ ਭਾਵ ਜਿਹੜਾ ਗੋ ਅੱਖਰ ਹੈ ਇਹਦਾ ਅਰਥ ਹੈ ਅਗਿਆਨਤਾ ਦਾ ਹਨੇਰਾ ਰੂਹ ਦਾ ਅਰਥ ਹੈ ਬ੍ਰਹਮ ਗਿਆਨ ਦਾ ਪ੍ਰਕਾਸ਼ ਉਹ ਸ਼ਕਤੀ ਜਿਹੜੀ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਆ ਸਤ ਦਾ ਅਰਥ ਹੈ ਚੇਤਨ ਭਾਵ ਸੱਚਾ ਸਤਿਗੁਰੂ ਸੱਚਾ ਸਤਿਗੁਰੂ ਸੱਚਾ ਗੁਰੂ ਇਹਦਾ ਭਾਵ ਸੰਸਾਰ 'ਚ ਝੂਠੇ ਵੀ ਬਹੁਤ ਨੇ ਸੰਸਾਰ 'ਚ ਪਖੰਡੀ ਵੀ ਬਹੁਤ ਨੇ ਸੰਸਾਰ ਦੇ ਵਿੱਚ ਮਾੜੀਆਂ ਮੋਟੀਆਂ ਰਿੱਧ ਸਿੱਧ ਪਾ ਕੇ ਮਾੜੇ ਮੋਟੇ ਮੰਤਰ ਸਿੱਧ ਕਰਕੇ ਲੋਕਾਂ ਤੋਂ ਆਪਣੀ ਚਾਕਰੀ ਕਰਾਉਂਦੇ ਆ ਆਪਣੀ ਸੇਵਾ ਕਰਾਉਂਦੇ ਆ ਉਹ ਆਪ ਨਰਕਾਂ 'ਚ ਜਾਂਦੇ ਆ ਅਤੇ ਫਿਰ ਉਹਨਾਂ ਦੇ ਚਾਕਰੀ ਕਰਨ ਵਾਲੇ ਸੇਵਾ ਕਰਨ ਵਾਲੇ ਵੀ ਨਰਕਾਂ 'ਚ ਜਾਂਦੇ ਆ ਕਹਿੰਦੇ ਜੀ ਕੋਈ ਪ੍ਰਮਾਣ ਇਤਿਹਾਸ ਦਾ ਬਹੁਤ ਵੱਡਾ ਹੈ ਸਤਿਗੁਰੂ ਦੇ ਇਤਿਹਾਸ ਦੇ ਵਿੱਚ ਬੇਅੰਤ ਪ੍ਰਮਾਣ ਮਿਲਦੇ ਆ ਆ ਲਧਾਈ ਕੇ ਚਲੇ ਜਾਓ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਾਲ ਦਾ ਉਧਾਰ ਕੀਤਾ ਸੱਪ ਦਾ ਜਦੋਂ ਮਹਾਰਾਜ ਦੇ ਚਰਨਾਂ ਨਾਲ ਛੋਇਆ ਤਾਂ ਫਟਿਆ ਵਿੱਚੋਂ ਕੀੜੇ ਨਿਕਲੇ ਆ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਕਿੰਨੇ ਹੀ ਅਣਗਿਣਤੀ ਕੀੜੇ ਉਹਦੇ ਵਿੱਚ ਕੁਰਬਲ ਕੁਰਬਲ ਕਰ ਰਹੇ ਆ ਤਾਂ ਮਾਸ ਕਰ ਰਹੇ ਆ ਤਾਂ ਮਹਾਰਾਜ ਨੇ ਦੱਸਿਆ ਵੀ ਪਿਛਲੇ ਜਨਮ ਦੇ ਵਿੱਚ ਪਖੰਡੀ ਸੀ ਗੁਰੂ ਸੀ ਪਖੰਡੀ ਗੁਰੂ ਸੀ ਇਹ ਜਿੰਨੇ ਕੀੜੇ ਨੇ ਇਹਨਾਂ ਦੇ ਇਹਨਾਂ ਪੈਸਾ ਖਾਧਾ ਇਹਨਾਂ ਦੀਆਂ ਸੇਵਾਵਾਂ ਇਹਨੇ ਲਈਆਂ ਹੁਣ ਉਹੀ ਬਦਲਾ ਲੈਂਦੇ ਨੇ ਇਹ ਇਹਦਾ ਮਾਸ ਖਾ ਕੇ ਬਰਾਬਰ ਕਰ ਰਹੇ ਆ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਉਹ ਇਹੋ ਜਿਹੇ ਪਖੰਡੀਆਂ ਦੀ ਸੇਵਾ ਕਰਨ ਵਾਲਿਆਂ 'ਤੇ ਇਹ ਦੋਸ਼ ਲੱਗਦਾ ਹੈ ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਤਿਗੁਰ ਕੀ ਸੇਵਾ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਚਾਕਰੀ ਜੇ ਕੋਈ ਚਾਕਰੀ ਕਰਦਾ ਜੇ ਕੋਈ ਤਨਖਾਹ ਲੈ ਕੇ ਵੀ ਸੇਵਾ ਕਰਦਾ ਮਹਾਰਾਜ ਕਹਿੰਦੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਜਿਹੜਾ ਗੁਰੂ ਦੇ ਘਰ ਵਿੱਚ ਸੇਵਾਦਾਰ ਸੇਵਕ ਰਹਿੰਦਾ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਦੀ ਆਗਿਆ ਨੂੰ ਮੰਨੇ ਗੁਰੂ ਕਾ ਹੁਕਮ ਕੀ ਹੈ ਉਹਦਾ ਪਹਿਲਾ ਫਰਜ਼ ਹੈ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੁਰੂ ਦੀ ਆਗਿਆ ਮੰਨੇ ਮਹਾਰਾਜ ਨੇ ਕਿਹਾ ਸਹਿ ਸਹਿਣਾ ਭਾਵ ਹੁੰਦਾ ਜੇ ਮਨ ਨਹੀਂ ਵੀ ਕਰਦਾ ਨਾ ਚਿੱਤ ਨਹੀਂ ਵੀ ਕਰਦਾ ਕਈ ਵਾਰੀ ਡਿਊਟੀ ਕਰਨ ਨੂੰ ਸੇਵਾ ਕਰਨ ਨੂੰ ਚਿੱਤ ਭਾਵੇਂ ਨਾ ਕਰੇ ਪਰ ਕਰਨੀ ਆ ਆਗਿਆ ਮੰਨਣੀ ਆ ਜੋ ਹੁਕਮ ਹੋ ਗਿਆ ਮੰਨਣਾ ਹੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਬ ਹੈ ਸੇਵਾ ਕਰਕੇ ਆਪਾ ਜਨਾਵੇ ਨਾ ਧੰਨ ਬਾਬਾ ਬੁੱਢਾ ਸਾਹਿਬ ਜੀ ਜੇ ਜਲੋਧਰ ਦਾ ਰੋਗੀ ਮਹਾਰਾਜ ਨੇ ਭੇਜਿਆ ਕੋਲ ਤਾਂ ਕਹਿ ਦਿੱਤਾ ਮੈਂ ਤਾਂ ਘਾ ਹੀ ਸਿੱਖਾਂ ਮੇਰੇ ਕੋਲ ਤਾਂ ਕੁਝ ਨਹੀਂ ਜੇ ਮਾਤਾ ਗੰਗਾ ਜੀ ਬੇਨਤੀ ਕਰਨ ਆਏ ਹੈ ਤਾਂ ਕਹਿ ਦਿੱਤਾ ਜਿਸ ਸਤਿਗੁਰੂ ਨੇ ਭੇਜਿਆ ਉਹੀ ਦਾਤੇ ਨੇ ਸੱਚੇ ਦਾਤੇ ਤਾਂ ਉਹੀ ਹੈ ਮੈਂ ਤਾਂ ਘਾ ਹੀ ਸਿੱਖਾਂ ਘਾ ਖੋਤਣ ਵਾਲਾ ਆਪਸ ਕਉ ਕਰ ਕਛ ਨਾ ਜਨਾਬ ਫਿਰ ਰੱਬ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਸਦਾ ਹੀ ਹਿਰਦੇ ਵਿੱਚ ਧਿਆਵੇ ਹਰ ਹਰ ਨਾਮ ਹਿਰਦੇ ਹੱਥ ਨਾਮ ਨੂੰ ਹਿਰਦੇ ਵਿੱਚ ਧਿਆਵੇ ਇਹਦੂ ਅੱਗੇ ਮਹਾਰਾਜ ਕਹਿੰਦੇ ਮਨ ਵਿੱਚ ਆਪਣਾ ਜਿਹੜਾ ਮਨ ਹੈ ਉਹਦਾ ਮਨ ਪਦਾਰਥਾਂ ਵੱਲ ਨਹੀਂ ਹੋਣਾ ਚਾਹੀਦਾ ਉਹ ਸਤਿਗੁਰੂ ਦੇ ਕੋਲ ਆਪਣਾ ਮਨ ਵੇਚੇ ਮਨ ਵੇਚਣਾ ਕੀ ਹੈ ਮਨ ਦੀਆਂ ਜਿੰਨੀਆਂ ਵੀ ਬਿਰਤੀਆਂ ਨੇ ਚਿੱਤ ਹੈ ਸੰਕਲਪ ਨੇ ਫੁਰਨੇ ਨੇ ਇਹ ਸਾਰੇ ਸਤਿਗੁਰੂ ਵੱਲ ਹੀ ਹੋਵੇ ਸੁਰਤ ਸੰਸਾਰ ਦੇ ਪਦਾਰਥਾਂ ਵੱਲ ਮਾਇਆ ਵੱਲ ਨਾ ਹੋਵੇ मन विच है सतगुर कै पास तिस सेवक के कारज रास। ਉਹ ਸੇਵਕ ਦੇ ਸਾਰੇ ਫਿਰ ਸਤਿਗੁਰੂ ਕਾਰਜ ਰਾਸ ਕਰ ਦਿੰਦੇ। ਹਾਂ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵੰਗ। ਇੱਛਾ ਤੋਂ ਰਹਿਤ ਹੋ ਕੇ ਜਿਹੜਾ ਸੇਵਾ ਚਾਕਰੀ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਉਹਨੂੰ ਫਿਰ ਅੰਤ ਸਵਾਮੀ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਇਉਂ ਜਿਹੜੀ

0: ਇਹਨਾਂ ਵਿੱਚੋਂ ਸਾਰ ਕਹੀਏ ਸ੍ਰੇਸ਼ਟ ਜਿਹੜਾ ਸੁੱਖ ਹੈ ਉਹ ਨਾਮ ਦਾ ਸੁੱਖ ਹੈ, ਨਾਮ ਦਾ ਰਸ ਹੈ। ਜਦੋਂ ਸੇਵਾ ਕਰਦਾ ਹੈ ਤਾਂ ਮਨ ਸ਼ੁੱਧ ਹੋ ਜਾਂਦਾ ਹੈ, ਮਨ ਸਾਫ਼ ਹੋ ਜਾਂਦਾ, ਜਿਹੜੇ ਪਾਪ ਨੇ ਕੱਟੇ ਜਾਂਦੇ ਹੈ, ਹਿਰਦਾ ਰੂਪੀ ਭਾਂਡਾ ਸਾਫ਼ ਜਦੋਂ ਹੋ ਗਿਆ, ਮਾਂਜਿਆ ਗਿਆ, ਉਦੋਂ ਫਿਰ ਨਾਮ ਹਿਰਦੇ ਵਿੱਚ ਵੱਸ ਜਾਂਦਾ ਹੈ। ਨਾਮ ਜਦੋਂ ਹਿਰਦੇ ਵਿੱਚ ਵੱਸ ਗਿਆ ਸ਼ਾਂਤੀ ਆ ਜਾਂਦੀ ਹੈ, ਗਿਆਨ ਮਿਲ ਜਾਂਦਾ, ਟਿਕਾ ਹੋ ਜਾਂਦਾ, ਉਹ ਸੁੱਖ ਹੈ, ਮਹਾ ਆਨੰਦ ਆ। ਫਿਰ ਭਾਵੇਂ ਆਰਾ ਚੱਲੀ ਜਾਵੇ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਉੱਥੇ ਦੁੱਖ ਨਹੀਂ ਹੈ। ਉਹ ਸੇਵਕ ਨੂੰ ਮਹਾਰਾਜ ਕਹਿੰਦੇ ਭਾਈ ਸ੍ਰੇਸ਼ਟ ਸਾਰਿਆਂ ਨਾਲੋਂ ਸਾਰ ਕਹੀਏ ਤੱਤ ਰੂਪ ਜਿਹੜਾ ਸੁੱਖ ਆਨੰਦ ਮਿਲ ਜਾਂਦਾ।
1: ਮਿਲਨ ਵਡਿਆਈਆਂ,
0: ਜਦੋਂ ਕੋਈ ਗੁਰੂ ਦੀ ਸੇਵਾ ਕਰਦਾ ਉਹਨੂੰ ਇਹ ਲੋਕ ਦੇ ਵਿੱਚ ਵਡਿਆਈਆਂ ਮਿਲਦੀਆਂ, ਉਹਦਾ ਸਤਿਕਾਰ ਕਰਦੇ ਆ, ਭਾਈ ਇਹ ਗੁਰੂ ਦੀ ਸੇਵਾ ਕਰਨ ਵਾਲਾ ਹੈ, ਗੁਰੂ ਦਾ ਸੇਵਾਦਾਰ ਹੈ। ਵੇਖੋ ਅੱਜ ਕਿੰਨੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ, ਕਿੰਨੀਆਂ ਸੰਗਤਾਂ ਨੇ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਹਨੇ ਵੀ ਸੇਵਾ ਕੀਤੀ ਉਸੇ ਨੂੰ ਇਸ ਲੋਕ ਚ ਵੀ ਵਡਿਆਈਆਂ ਮਿਲਦੀਆਂ।
1: ਦਰਗਹਿ ਮੋਖ ਦੁਆਰ,
0: ਹਾਂ, ਫਿਰ ਉਹਨੂੰ ਸੇਵਾ ਕਰਦਿਆਂ ਇਹ ਨੌ ਦੁਆਰੇ ਜਿਹੜੇ ਪ੍ਰਗਟ ਨੇ, ਇਹ ਮੂੰਦਲੀਏ ਦਰਵਾਜ਼ੇ, ਉਹਨੂੰ ਸੋਝੀ ਹੋ ਜਾਂਦੀ ਹੈ ਦਰਵਾਜ਼ਿਆਂ ਵੱਲੋਂ ਸੁਰਤ ਹਟਾ ਕੇ। ਜਿਹੜਾ ਦਸਵਾਂ ਗੁਪਤ ਰਖਾਇਆ ਸੀ ਮੁਕਤੀ ਦਾ ਦਰਵਾਜ਼ਾ, ਉਹ ਮੋਖ ਦੁਆਰ ਉਹਨੂੰ ਪ੍ਰਾਪਤ ਹੋ ਜਾਂਦਾ। ਸੇਵਾ ਕਰਦਿਆਂ ਕਰਦਿਆਂ ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਸਤਿਗੁਰੂ ਦੀ ਬਖਸ਼ਿਸ਼ ਨਾਲ ਐਸੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
1: ਕਾਰਕ ਮਾਵਣੀ,
0: ਉਹਨਾਂ ਦੀ ਜਿਹੜੀ ਕਾਰ ਸੇਵਾ ਹੈ ਉਹ ਸੱਚੀ ਹੈ। ਦੁਨੀਆਂ ਦੇ ਲੋਕਾਂ ਦੇ ਜਿਹੜੇ ਕਾਰਜ ਨੇ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹਨਾਂ ਦੇ ਜਿਹੜੇ ਕਾਰਜ ਨੇ ਕਿਤੇ ਕਿਸੇ ਦੇ ਅਰਥ ਕੰਮ ਨਹੀਂ ਆਉਂਦੇ ਪਰਲੋਕ ਵਿੱਚ। ਪਰ ਜਿਹੜੀ ਗੁਰਮੁਖਾਂ ਦੀ ਕੀਤੀ ਹੋਈ ਸਤਿ

0: ਭਾਵੇਂ ਉਹ ਸੇਵਾ ਕਰਦਿਆਂ ਹੋਇਆਂ ਬਹੁਤ ਸਾਦੇ ਲਿਬਾਸ ਵਿੱਚ ਹੋਣਗੇ, ਭਾਵੇਂ ਫਟੇ ਪੁਰਾਣੇ ਵਸਤਰ ਹੋਣਗੇ, ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਕਹਿੰਦੇ ਵੀ ਮੈਂ ਤਨ ਤੇ ਕਦੇ ਆਪ ਸਵਾ ਕੇ ਵਸਤਰ ਨਹੀਂ ਪਾਏ, ਪਰ ਦੇਖਣ ਨੂੰ ਚਿੱਤ ਕਰਦਾ ਸੀ ਵੀ ਇਹਨਾਂ ਦੇ ਦਰਸ਼ਨ ਕਰੀ ਜਾਈਏ, ਇਹਨਾਂ ਦੇ ਬਚਨ ਸੁਣੀ ਜਾਈਏ, ਇਹਨਾਂ ਕੋਲ ਹੀ ਬੈਠੇ ਰਹੀਏ। ਜਦੋਂ ਪੁੱਛਿਆ ਜੀ ਵੀ ਆਪ ਕਿਹੋ ਜਿਹੇ ਵਸਤਰ ਪਾਉਂਦੇ ਹੋ, ਉਹ ਕਹਿੰਦੇ ਵੀ ਜਿਹੜੇ ਕਾਰ ਸੇਵਾ ਵਾਲੇ ਆ ਨਾ, ਜਦੋਂ ਕਾਰ ਸੇਵਾ ਕਰਦੇ ਆ ਕੁੜਤੀ ਪਾਉਂਦੇ ਆ, ਉਹ ਕੁੜਤੀ ਘਸ ਜਾਂਦੀ ਆ, ਉਹ ਫਿਰ ਛੱਡਦੇ ਨਹੀਂ ਹੈ, ਉਹਨੂੰ ਇਕੱਠੀ ਕਰਕੇ ਉਹਦਾ ਇਹਨੂੰ ਬਣਾ ਲੈਂਦੇ ਆ, ਜਦੋਂ ਉਹ ਬੱਠਲ ਰੱਖਦੇ ਆ, ਟੋਕਰੀ ਰੱਖਦੇ ਸਿਰ ਤੇ ਤਸਲੇ ਦੇ ਥੱਲੇ ਰੱਖਣ ਵਾਸਤੇ, ਉਹ ਕਹਿੰਦੇ ਇਹਨੂੰ ਬਣਾ ਕੇ ਉਦੋਂ ਕੰਮ ਲੈਂਦੇ ਆ, ਸੇਵਾ ਲੈਂਦੇ ਆ, ਫਿਰ ਜਦੋਂ ਉੱਥੋਂ ਵੀ ਉਹ ਬੇਕਾਰ ਹੋ ਜਾਵੇ ਫਿਰ ਉਹਨੂੰ ਪਾਸੇ ਛੱਡਦੇ ਆ। ਕਹਿੰਦੇ ਮੈਂ ਉਹ ਚੁੱਕ ਕੇ ਉਹਦੇ ਟਾਕੀਆਂ ਲਾ ਕੇ ਉਹ ਸਾਰੀ ਉਮਰ ਕੱਪੜੇ ਪਾਏ ਆ, ਕਿਉਂ? ਕਿਉਂਕਿ ਉਹਦੇ ਵਿੱਚ ਸ਼ਾਂਤੀ ਹੈ, ਉਹਦੇ ਵਿੱਚ ਟਿਕਾਅ ਹੈ, ਸਾਦਗੀ ਆ। ਮਹਾਰਾਜ ਦਾ ਬਚਨ ਹੈ ਨਾ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਰੱਖ ਦਾ ਅਰਥ ਹੈ ਰੱਖਿਆ, ਜੇ ਬੀਜ ਬੀਜ ਦਿੱਤਾ ਫਸਲ ਹੋ ਗਈ, ਉਹਦੀ ਰਾਖੀ ਨਾ ਕੀਤੀ ਤਾਂ ਉੱਥੇ ਚਿੜੀਆਂ ਜਾਨਵਰ ਚੁੱਕ ਕੇ ਲੈ ਜਾਣਗੇ। ਫਿਰ ਉੱਥੇ ਜਿਹੜੇ ਰੋਜ਼ ਨੇ ਜਾਂ ਗਾਈਆਂ ਨੇ ਜਾਂ ਹੋਰ ਜਾਨਵਰ ਹੈ, ਉਹ ਆ ਕੇ ਫਸਲ ਨੂੰ ਬਰਬਾਦ ਕਰ ਦਿੰਦੇ। ਕੋਈ ਕਿਤੇ ਸੂਰ ਆਉਂਦੇ ਆ, ਕਿਤੇ ਰੋਜ਼ ਆਉਂਦੇ ਆ, ਕਿਤੇ ਗਾਈਆਂ ਆਉਂਦੀਆਂ, ਅਵਾਰਾ ਪਸ਼ੂ ਉਹਨੂੰ ਬਰਬਾਦ ਕਰ ਦਿੰਦੇ ਆ। ਫਿਰ ਜਿਹੜਾ ਕਿਸਾਨ ਆ ਉਹਨੂੰ ਰਾਖੀ ਕਰਨੀ ਪੈਂਦੀ ਆ। ਮਹਾਰਾਜ ਕਹਿੰਦੇ ਜੇ ਨਾਮ ਦਾ ਬੀਜ ਬੀਜਿਆ, ਸੰਤੋਖ ਦਾ ਸੁਹਾਗਾ ਫੇਰਿਆ, ਉਹਦੀ ਜਿਹੜੀ ਫਸਲ ਹੋਣੀ ਹੈ ਗਿਆਨ ਰੂਪੀ, ਜੇ ਉਹਦੀ ਫਸਲ ਦਾ ਪੂਰਾ ਪੂਰਾ ਫਲ ਲੈਣਾ, ਪੂਰੀ ਫਸਲ ਲੈਣੀ ਹੈ, ਪੂਰਾ ਲਾਭ ਲੈਣਾ, ਤਾਂ ਤੈਨੂੰ ਸਾਦਗੀ ਗਰੀਬੀ ਵੇਸ਼ ਧਾਰਨਾ ਪਊ। ਗਰੀਬੀ ਵੇਸ਼ ਧਾਰਨ ਕਰੇਗਾ ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਨੌਰ ਨੇ, ਕੀੜੇ ਮਕੌੜੇ ਆ, ਸ਼ਬਦ ਸਪਰਸ਼ ਰਸ ਰੂਪ ਰਸ ਗੰਧ ਰੂਪੀ ਅਵਾਰਾ ਪਸ਼ੂ ਨੇ, ਇਹ ਤੇਰੇ ਨਾਮ ਦੇ ਧਨ ਨੂੰ ਬਰਬਾਦ ਨਹੀਂ ਕਰਨਗੇ, ਨਾਮ ਦੀ ਖੇਤੀ ਨੂੰ ਬਰਬਾਦ ਨਹੀਂ ਕਰਨਗੇ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਨੂੰ ਜਿਹੜਾ ਪਹਿਨਣਾ ਹੈ ਉਹ ਵੀ ਸੱਚਾ ਹੈ। ਉਹਨਾਂ ਦਾ ਆਧਾਰ ਇਹ ਨਹੀਂ ਵੀ ਚਾਰ ਚਾਰ ਵਾਰੀ ਖਾਣਾ ਜਾਂ ਹਰ ਟਾਈਮ ਪੇਟ ਭਰ ਕੇ ਸੁੱਤੇ ਰਹਿਣਾ, ਨਹੀਂ, ਸੱਚ ਨਾਮ ਆਧਾਰ। ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਹੀ ਆਸਰਾ, ਬਾਣੀ ਨਾਮ, ਦਿਨ ਰਾਤ ਨਾਮ ਵਿੱਚ ਲੱਗੇ ਰਹਿਣਾ, ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਨਾਮ ਬਣ ਜਾਂਦਾ।
1: ਸੱਚੀ ਸੰਗਤ ਸੱਚ ਮਿਲੇ,
0: ਹਾਂ, ਉਹਨਾਂ ਦੀ ਸੰਗਤ ਵੀ ਸੱਚੀ ਹੁੰਦੀ ਆ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਜੇ ਉਹਨਾਂ ਕੋਲ ਕੋਈ ਆ ਕੇ ਸੰਸਾਰੀ ਗੱਲ ਕਰਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਰਾਤਨ ਸਮੇਂ ਹਰ ਕੀ ਪੌੜੀ ਕੋਲ ਇੱਕ ਬੁੰਦਿਆਂ ਵਾਲੇ ਸੰਤ ਹੁੰਦੇ, ਉਹਨਾਂ ਦਾ ਜ਼ਿਕਰ ਮਿਲਦਾ ਪੁਸਤਕਾਂ ਦੇ ਵਿੱਚ। ਜੇ ਕੋਈ ਉਹਨਾਂ ਕੋਲ ਆ ਕੇ ਸੰਸਾਰ ਦੀ ਗੱਲ ਕਰਦਾ ਨਾ, ਤਾਂ ਪੱਛਮ ਦੇ ਬੁੰਦੇ ਜੇ ਉਹਨਾਂ ਨੇ ਬਣਾਏ ਹੁੰਦੇ ਉਹ ਕੰਨ 'ਚ ਪਾ ਲੈਂਦੇ ਅਤੇ ਕਹਿੰਦੇ ਅਰੇ ਬਾਈ ਹਿੰਦੀ ਬੋਲਿਆ ਕਰਦੇ, ਅਰੇ ਬਾਈ ਪਹਿਲਾਂ ਹੀ ਸਰੀਰ ਕੇ ਅੰਦਰ ਬਹੁਤ ਮਨ ਮੇਂ ਗੰਦਗੀ ਭਰੀ ਪੜੀ ਹੈ, ਔਰ ਕੂੜ ਕਬਾੜ ਮਤ ਡਾਲੋ। ਇਹ ਨਾਮ ਸੁਣਨ ਵਾਸਤੇ ਲਾਏ ਆ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਉਹ ਸੱਚੀ ਬਾਣੀ ਸੁਣਦੇ ਆ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਵੀ ਸੱਚੀ ਹੈ, ਸੱਚ ਸਰੂਪ 'ਚ ਮਿਲ ਕੇ ਰਹਿੰਦੇ ਹਨ।
1: ਨਾਏ ਪਿਆਰ,
0: ਉਹਨਾਂ ਦਾ ਪਿਆਰ ਵੀ ਸੰਸਾਰ ਦੀ ਕਿਸੇ ਵਸਤੂ ਨਾਲ ਨਹੀਂ, ਉਹਨਾਂ ਦਾ ਪਿਆਰ ਕੇਵਲ ਨਾਮ ਨਾਲ ਹੈ। ਜਿਵੇਂ ਸੂਮੈ ਧਨ ਰਾਖਣ ਕਉ ਦੀਆ, ਸੂਮ ਬੰਦੇ ਦਾ ਪਿਆਰ ਧਨ ਨਾਲ ਹੁੰਦਾ ਹੈ, ਮਾਇਆ ਨਾਲ ਹੁੰਦਾ ਹੈ, ਉਹਦੀ ਹਮੇਸ਼ਾ ਸੁਰਤ ਮਾਇਆ ਵਿੱਚ ਰਹਿੰਦੀ ਹੈ ਵੀ ਫਲਾਨੇ ਨੂੰ ਇੰਨੀ ਮਾਇਆ ਦਿੱਤੀ ਉਹ ਤੋਂ ਇੰਨੀ ਲੈਣੀ ਆ, ਫਲਾਨੇ ਤੋਂ ਇੰਨੀ ਲੈਣੀ ਆ। ਇਹ ਜਿਹੜੇ ਗੁਰਮੁਖ ਹੁੰਦੇ ਆ ਇਹਨਾਂ ਦਾ ਹੁੰਦਾ ਵੀ ਇੰਨਾ ਸਮਾਂ ਜ ਲੰਘ ਗਿਆ, ਇੰਨਾ ਰਹਿ ਗਿਆ, ਇੰਨਾ ਜਾਪ ਜਪ ਲਿਆ, ਇੰਨਾ ਰਹਿ ਗਿਆ, ਉਹ ਹਮੇਸ਼ਾ ਨਾਮ ਵਿੱਚ ਪਿਆਰ ਆਪਣਾ ਪਾ ਕੇ ਰੱਖਦੇ ਆ।
1: ਸੱਚੇ ਸ਼ਬਦ ਹਰਖ ਸਦਾ,
0: ਉਹਨਾਂ ਨੂੰ ਖੁਸ਼ੀ ਵੀ ਸੱਚੇ ਵਾਹਿਗੁਰੂ ਦੇ ਨਾਮ ਵਿੱਚੋਂ ਸ਼ਬਦ ਵਿੱਚੋਂ ਹੀ ਪ੍ਰਾਪਤ ਹੁੰਦੀ ਆ।
1: ਹਰ ਸੱਚੇ ਸੱਚਿਆਰ,
0: ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰ ਜਿਹੜੀ ਦਰਗਾਹ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਬੇਗਮਪੁਰਾ ਸਹਿਰ ਕੋ ਨਾਓ, ਦੁਖ ਦੋ ਨਹੀਂ ਤੇ ਠਾਓ। ਉਹ ਜਿਹੜਾ ਸੱਚਖੰਡ ਵਾਹਿਗੁਰੂ ਦਾ ਹੈ, ਉੱਥੇ ਉਹਨਾਂ ਦਾ ਫਿਰ ਰੇਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਉਹਨਾਂ ਦਾ ਉੱਥੇ ਵੀ ਆਦਰ ਸਤਿਕਾਰ ਹੁੰਦਾ।
1: ਨਾਨਕ ਸਤਿਗੁਰ ਕੀ ਸੇਵਾ ਸੋ ਕਰੇ।
0: ਪਹਿਲੇ ਸਲੋਕ ਦੀ ਸਮਾਪਤੀ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਫਰਮਾਉਂਦੇ ਆ, ਸਤਿਗੁਰ ਕੀ ਸੇਵਾ ਸੋ ਕਰੇ। ਸਤਿਗੁਰੂ ਦੀ ਸੇਵਾ ਸਾਰਾ ਸੰਸਾਰ ਨਹੀਂ ਕਰ ਸਕਦਾ, ਸਤਿਗੁਰੂ ਦੀ ਸੇਵਾ ਬਿਰਲਿਆਂ ਦੇ ਭਾਗਾਂ ਚ ਆਉਂਦੀ ਹੈ। ਸਤਿਗੁਰੂ ਦੀ ਸੇਵਾ ਮਹਾਰਾਜ ਕਹਿੰਦੇ ਭਾਈ ਉਹ ਹੀ

0: ਜਿਸ ਦੇ ਹੱਥ ਵਿੱਚ ਸਾਰੇ ਜੀਆਂ ਦੀ ਰਿਜਕ ਦੀ ਡੋਰੀ ਆ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੇ ਸਵਾਸਾਂ ਦੀ ਡੋਰੀ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ। ਉਹਨੂੰ ਜਿਹੜਾ ਵਾਹਿਗੁਰੂ ਸਵਾਸ ਬਖਸ਼ ਰਿਹਾ, ਰਿਜਕ ਬਖਸ਼ ਰਿਹਾ, ਉਹਨੂੰ ਕਰਤਾਰ ਕਹਿੰਦੇ ਆ। ਉਹ ਜਿਸ ਦੇ ਉੱਪਰ ਨਦਰ ਕਰ ਦੇਵੇ, ਜਿਸ 'ਤੇ ਮਿਹਰ ਕਰ ਦੇਵੇ, ਜਿਹਨੂੰ ਉਹਨੇ ਤਾਰਨਾ ਹੈ, ਜਿਹਨੂੰ ਮੁਕਤ ਕਰਨਾ ਹੈ, ਜਿਹਦਾ ਭਲਾ ਕਰਨਾ ਹੈ, ਉਹਨੂੰ ਆਪਣੀ ਸੇਵਾ ਦੇ ਦਿੰਦਾ। ਉਹਨੂੰ ਆਪਣੀ ਸੇਵਾ ਵਿੱਚ ਮਹਾਰਾਜ ਕਹਿੰਦੇ ਲਾ ਲੈਂਦਾ
1: ਮਹੱਲਾ ਤੀਜਾ।
0: ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੇ ਸਲੋਕ 'ਚ ਗੁਰੂ ਦੀ ਸੇਵਾ, ਸਤਿਗੁਰੂ ਦੀ ਸੇਵਾ ਦਾ ਫਲ ਦੱਸਿਆ। ਹੁਣ ਸਤਿਗੁਰੂ ਮਹਾਰਾਜ ਵਿਡਾਣੀ ਚੱਕਰੀ ਬਾਰੇ ਫਰਮਾਉਂਦੇ ਹਨ।
1: ਹੋਰ ਵਿਡਾਣੀ ਚੱਕਰੀ,
0: ਗੁਰੂ ਨੂੰ ਛੱਡ ਕੇ ਜਿਹੜੀ ਵਿਡਾਣੀ, ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ, ਕਬਰਾਂ ਦੀਆਂ ਮਨ ਮਨੌਤਾਂ, ਕੋਈ ਜਠੇਰਿਆਂ ਨੂੰ ਮੰਨ ਜਾਂਦਾ, ਕੋਈ ਸੱਪਾਂ ਨੂੰ ਦੁੱਧ ਪਿਆਈ ਜਾਂਦਾ, ਕੋਈ ਦਰਖਤਾਂ ਨੂੰ ਖੰਭਣੀਆਂ ਮੰਨੀ ਜਾਂਦਾ, ਕੋਈ ਕੁਝ ਕੋਈ ਕੁਝ, ਇਹੋ ਜਿਹੀਆਂ ਜਿਹੜੀਆਂ ਝੂਠੀਆਂ ਚੱਕਰੀਆਂ ਹਨ।
1: ਤ੍ਰਿਗ ਜੀਵਨ ਤ੍ਰਿਗ ਵਾਸ,
0: ਮਹਾਰਾਜ ਕਹਿੰਦੇ ਉਹਨਾਂ ਦੇ ਜਿਉਣ ਨੂੰ ਤਰਕਾਰ ਹੈ, ਫਿੱਟ ਲਾਹਣਤ ਹੈ। ਜਿਸ ਕਰਤੇ ਨੇ ਸੰਸਾਰ ਪੈਦਾ ਕੀਤਾ, ਉਹਨੇ ਆਪਣਾ ਰੂਪ ਸਤਿਗੁਰੂ ਸੰਸਾਰ 'ਚ ਪ੍ਰਗਟ ਕਰ ਦਿੱਤਾ, ਆਪਣੇ ਮਿਲਾਪ ਦਾ ਸਾਧਨ ਵਿਚੋਲਾ ਦਰਗਾਹੀ ਗੁਰੂ ਬਣਾ ਦਿੱਤਾ। ਉਹ ਦਰਗਾਹੀ ਵਿਚੋਲੇ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ। ਉਹ ਦਰਗਾਹ ਕੇ ਬਸੀਠ, ਦਰਗਾਹ ਦੇ ਵਿਚੋਲੇ ਸਤਿਗੁਰੂ ਨੂੰ ਛੱਡ ਕੇ ਉਹਦੀਆਂ ਝੂਠੀਆਂ ਜਿਹੜੀਆਂ ਸੰਸਾਰ ਦੇ ਵਿੱਚ ਚੱਕਰੀਆਂ ਨੇ ਉਹ ਕਰਦਾ। ਜਿਸ ਤਰ੍ਹਾਂ ਕੋਈ ਕਹਿੰਦਾ ਵੀ ਮੈਂ ਸੰਸਾਰ ਦੇ ਵਿੱਚ ਮਾਇਆ ਪਾਉਣੀ ਹੈ, ਕਹਿੰਦੇ ਵੀ ਮਾਇਆ ਕਿਵੇਂ ਪ੍ਰਾਪਤ ਹੋਊ, ਕਹਿੰਦੇ ਵੀ ਭੋਲੇਨਾਥ ਹੈ, ਛੇਤੀ ਪ੍ਰਸੰਨ ਹੋ ਜਾਂਦਾ। ਮਹਾਰਾਜ ਕਹਿੰਦੇ ਸੰਪੈ ਕੋ ਈਸ਼ਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਕੋਈ ਕਹਿੰਦਾ ਹੈ ਕਿ ਮੈਂ ਵਾਹਿਗੁਰੂ ਵਾਹਿਗੁਰੂ ਨਾਮ ਛੱਡ ਕੇ, ਉਹ ਪਰਮੇਸ਼ੁਰ ਦਾ ਜਿਹੜਾ ਨਾਮ ਉਹ ਛੱਡ ਕੇ ਦੇਵੀਆਂ ਦੇ ਨਾਮ ਜਪੂੰਗਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਇਸ ਤਰ੍ਹਾਂ ਦੇ ਨਾਮ ਜਪਦੇ ਆ, ਚੱਕਰੀ ਕਰਦੇ ਆ, ਨਰਸਾ ਨਾਰ ਹੋਏ ਅਵਤਰ ਹੈ, ਉਹਨਾਂ ਨੂੰ ਫਿਰ ਨਾਰ ਦਾ ਰੂਪ ਮਹਾਰਾਜ ਕਹਿੰਦੇ। ਇਸ ਤਰ੍ਹਾਂ ਭੈਰੋਂ ਭੂਤ ਸੀਤਲਾ ਧਾਵੈ, ਖਰਬਾਹਨ ਉਹ ਸ਼ਾਰ ਉਡਾਵੈ। ਸਤਿਗੁਰੂ ਜੀ ਨੇ ਵਿਡਾਣੀਆਂ ਚੱਕਰੀਆਂ ਦੇ ਨਾਲ ਨਾਲ ਹੀ ਫਲ ਦੱਸੇ ਹੈ ਕਿ ਜੇ ਇਹੋ ਜਿਹੀਆਂ ਕੋਈ ਚੱਕਰੀਆਂ ਕਰਦਾ ਤਾਂ ਉਹਨੂੰ ਫਿਰ ਉਹਦੇ ਰੂਪ ਅਗਲਾ ਜਨਮ ਮਿਲ ਜਾਂਦਾ। ਕੁੱਤੇ ਬਿੱਲਿਆਂ ਦੇ ਜਨਮ ਧਾਰਨੇ ਪੈਂਦੇ ਆ, ਉਹਨਾਂ ਦੇ ਜਿਉਣ ਨੂੰ ਵੀ ਤਰਕਾਰ ਹੈ, ਜਿੱਥੇ ਉਹ ਵਾਸਾ ਕਰਦੇ ਆ ਉਹਨੂੰ ਵੀ ਤਰਕਾਰ ਹੈ।
1: ਅੰਮ੍ਰਿਤ ਛੋੜ ਬਿਖ ਲਗੇ,
0: ਉਹ ਨਾਮ ਰੂਪੀ ਅੰਮ੍ਰਿਤ ਛੱਡ ਕੇ, ਸਤਿਗੁਰੂ ਦੀ ਸੇਵਾ ਰੂਪੀ ਅੰਮ੍ਰਿਤ ਛੱਡ ਕਰਕੇ ਮਾਰੇ ਕਹਿੰਦੇ ਵਿਡਾਣੀ ਚੱਕਰੀ ਰੂਪੀ ਜ਼ਹਿਰ ਵਿੱਚ ਲੱਗੇ ਹਨ।
1: ਬਿਖ ਖੱਟਣਾ ਬਿਖਰਾ ਵਾਸ,
0: ਉੱਥੋਂ ਵਿਸ਼ੇ ਵਿਕਾਰਾਂ ਦੀ ਖੱਟੀ ਕੱਟਦੇ ਆ। ਜਿੱਥੇ ਝੂਠੀਆਂ ਚੱਕਰੀਆਂ ਨੇ ਉੱਥੇ ਬੜੇ ਐਬ, ਕੋਈ ਸੁਲਫੇ ਪੀ ਜਾਂਦਾ, ਕੋਈ ਸਿਗਰਟਾਂ ਪੀ ਜਾਂਦਾ, ਕੋਈ ਨਸ਼ੇ ਕਰੀ ਜਾਂਦਾ, ਉਸੇ ਨੂੰ ਭਗਤੀ ਮੰਨੀ ਬੈਠੇ ਨਸ਼ੇ ਕਰਨ ਨੂੰ। ਇਹ ਸਤਿਗੁਰੂ ਮਹਾਰਾਜ ਨੇ ਤਾਂ ਕਿਹਾ ਭਾਈ ਜਿਹੜੀ ਨਾਮ ਦੀ ਖੁਮਾਰੀ ਹੈ ਇਹਦੇ ਸਦਰਸ਼ ਹੋਰ ਸਾਰੇ ਜਿਹੜੇ ਨਸ਼ੇ ਆ ਝੂਠੇ ਆ। ਨਾਮ ਦਾ ਜਿਹੜਾ ਨਸ਼ਾ ਗਾ ਉਹ ਦਿਨ ਰਾਤ ਚੜਿਆ ਰਹਿੰਦਾ, ਪਰ ਜਿਹੜੇ ਝੂਠੇ ਨਸ਼ੇ ਆ ਜਦੋਂ ਉਹਦਾ ਨਸ਼ਾ ਉਤਰਦਾ ਤੋਲ ਲੱਗਦੀ ਹੈ, ਫਿਰ ਮਨੁੱਖ ਤੜਫਦਾ, ਫਿਰ ਅੱਜ ਕੱਲ੍ਹ ਚੋਰੀਆਂ ਵੱਲ ਬੜੇ ਗਲਤ ਕਰਮ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਉਂ ਜਿਹੜਾ ਉਹਨਾਂ ਦੀ ਚੱਕਰੀ ਹੈ ਉਹ ਝੂਠੀ ਹੈ।
1: ਬਿਖ ਖਾਣਾ ਬਿਖ ਪਹਿਨਣਾ,
0: ਉਹਨਾਂ ਦਾ ਖਾਣਾ ਵੀ, ਕਿਉਂਕਿ ਨਾ ਤਾਂ ਉਹਨਾਂ ਨੇ ਨਾਮ ਜਪਣਾ ਹੈ, ਨਾ ਹੀ ਉਹਨਾਂ ਨੇ ਸੇਵਾ ਕੀਤੀ ਆ। ਜਿਹੜੇ ਗੁਰਮੁਖ ਨੇ ਜਦੋਂ ਕੁਝ ਛਕਦੇ ਆ ਨਾ, ਉਦੋਂ ਪਹਿਲੋਂ ਵਾਹਿਗੁਰੂ ਦਾ ਨਾਮ ਲੈਂਦੇ ਆ, ਜਾਂ ਮੂਲ ਮੰਤਰ ਪੜ੍ਹਨਗੇ, ਜਾਂ ਸਲੋਕ ਪੜ੍ਹਨਗੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮ ਏਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਜਾਂ ਪੜ੍ਹਨਗੇ ਨਾਨਕ ਪੁਸਰੀ ਅੰਬ ਕਾਈਆਂ ਪਾਈਆਂ ਥਾਲ ਮਾਹੇ, ਜਿਹਨੇ ਗੁਰੂ ਮਨਾਇਆ ਰੱਜ ਰੱਜ ਸੇ ਹੀ ਖਾਏ। ਤੇ ਜਿਹੜੀ ਝੂਠੀ ਚਾਕਰੀ ਹੈ, ਕਿਤੇ ਸ਼ਰਾਬ ਚੜੀ ਜਾ ਰਹੀ ਹੈ, ਕਿਤੇ ਤੰਬਾਕੂ ਹੈ, ਕਿਤੇ ਸਲੋਹੇ ਹੈ, ਉਹ ਨਾਲੇ ਸ਼ਰਾਬਾਂ ਪੀ ਜਾਂਦੇ ਆ, ਕਿਤੇ ਖੀਰਾਂ ਚੜੀ ਜਾ ਰਹੀਆਂ, ਵਿੱਚ ਕੁੱਤੇ ਮੂੰਹ ਮਾਰੀ ਜਾਂਦੇ ਆ, ਉਹੀ ਗੰਦ ਪਿੱਲ ਖਾਈ ਜਾਂਦੇ ਆ ਉਹਨਾਂ ਦਾ। ਮਹਾਰਾਜ ਕਹਿੰਦੇ ਖਾਣ

0: ਉਹ ਸਾਸ ਗਰਾਸ ਨਾਮ ਜਪਦੇ ਆ, ਸਾਸ ਹੁੰਦਾ ਸਾਹ ਆਉਂਦੇ ਜਾਂਦੇ ਤੇ ਗਰਾਸ ਹੁੰਦਾ ਗਰਾਹੀ ਮੂੰਹ ਚ ਪਾਉਂਦੇ ਆ ਹੋਇਆ। ਜਦੋਂ ਭੋਜਨ ਦੀ ਗਰਾਹੀ ਮੂੰਹ ਚ ਪਾਉਂਦੇ ਆ, ਬੁਰਕੀ ਪਾਉਂਦੇ, ਉਦੋਂ ਵੀ ਨਾਮ ਜਪਦੇ ਆ, ਸੁਰਤ ਨਾਲ ਜਪਦੇ ਆ, ਬੋਲ ਕੇ ਨਹੀਂ। ਤੇ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਉਹ ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰਾ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸਿਗਾਰ। ਇਉਂ ਉਹਨਾਂ ਦੀ ਗਰਾਹੀ ਵੀ ਜਿਹੜੀ ਪਾਉਂਦੇ ਆ ਮਾਨੋ ਜ਼ਹਿਰ ਹੀ ਖਾ ਰਹੇ ਆ।
1: ਦੁਖੋ ਦੁਖ ਕਮਾਵਣਾ,
0: ਇੱਥੇ ਉਹਨਾਂ ਨੂੰ ਫਿਰ ਵਡਾਣੀ ਚਾਕਰੀ ਦਾ ਫਲ ਮਹਾਰਾਜ ਕਹਿੰਦੇ ਦੁੱਖ ਮਿਲਦਾ ਹੈ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਕਹਿੰਦੇ ਜੀ ਫਲਾਨੇ ਦਾ ਦੀਵਾ ਜਗਾਉਣੇ ਆ, ਹੁਣ ਕੀ ਹੋ ਗਿਆ? ਕਹਿੰਦੇ ਜੀ ਦੀਵਾ ਬੰਦ ਕਰਤਾ ਸੀ, ਫਲਾਨੇ ਨੇ ਕਿਹਾ ਵੀ ਜੇ ਦੀਵਾ ਬੰਦ ਕਰਤਾ ਤਾਂ ਤੁਹਾਨੂੰ ਦੁੱਖ ਆ ਗਏ। ਦੱਸੋ ਜਿਹਦਾ ਦੀਵਾ ਜਗਾਉਂਦੇ ਸੀ ਭਲੇ ਉਹ ਲੋਕੋ ਦੁੱਖ ਦੇਣ ਨੂੰ ਬੈਠਾ ਹੈ, ਕਿੱਥੇ ਸਤਿਗੁਰੂ ਦੀ ਸੇਵਾ? ਜੇ ਕੋਈ ਇੱਕ ਤਿਲ ਮਾਤਰ ਵੀ ਕੋਈ ਸੇਵਾ ਕਰਦਾ ਮਹਾਰਾਜ, ਉਹ ਵੀ ਨਹੀਂ ਰੱਖਦੇ, ਉਹਦਾ ਵੀ ਫਲ ਦਿੰਦੇ ਆ। ਜੇ ਕੋਈ ਮਾਈਆਂ ਪ੍ਰਸ਼ਾਦੇ ਪਕਾਉਂਦੀਆਂ, ਜੇ ਕੋਈ ਪ੍ਰਸ਼ਾਦਿਆਂ ਦੀ ਸੇਵਾ ਕਰਦਾ, ਵਰਤਾਉਣ ਦੀ ਸੇਵਾ ਕਰਦਾ, ਪਕਾਉਣ ਦੀ ਸੇਵਾ ਕਰਦਾ, ਜਲ ਵਰਤਾਉਣ ਦੀ ਸੇਵਾ ਕਰਦਾ, ਜੇ ਕੋਈ ਝਾੜੂ ਦੀ ਸੇਵਾ ਕਰਦਾ, ਪੋਤਿਆਂ ਦੀ ਸੇਵਾ ਕਰਦਾ, ਕਿੰਨੀ ਸੰਗਤ ਸੇਵਾ ਕਰ ਰਹੀ ਹੈ ਦਿਨ ਰਾਤ ਪਰਿਕਰਮਾ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੇ ਲੰਗਰ ਸਾਹਿਬ ਦੇ ਵਿੱਚ ਲੱਖਾਂ ਸੰਗਤ ਰੋਜ਼ ਪ੍ਰਸ਼ਾਦਾ ਛਕਦੀ ਆ। ਆਮ ਦਿਨਾਂ ਦੇ ਵਿੱਚ 12-13 ਲੱਖ ਖਰਚਾ ਇੱਕ ਦਿਨ ਦਾ, ਕਿੰਨੀ ਸੰਗਤ ਪ੍ਰਸ਼ਾਦਾ ਛਕਦੀ ਹੋਵੇਗੀ? ਤੇ ਉਹ ਸੰਗਤਾਂ ਹੀ ਸੇਵਾ ਕਰਦੀਆਂ ਨਾ, ਸੰਗਤਾਂ ਹੀ ਪਕਾਉਂਦੀਆਂ, ਸੰਗਤਾਂ ਹੀ ਵਰਤਾਉਂਦੀਆਂ। ਉਹ ਸੰਗਤਾਂ ਫਿਰ ਐਵੇਂ ਤਾਂ ਨਹੀਂ ਸੇਵਾ ਕਰੀ ਜਾਂਦੀਆਂ, ਇੰਨੀ ਗਰਮੀ 'ਚ ਬੰਦਾ ਏਸੀ ਤੋਂ ਬਾਹਰ ਨਿਕਲਦਾ ਹੈ ਉਸੇ ਵੇਲੇ ਹਾਏ ਹਾਏ ਕਰਨ ਲੱਗ ਜਾਂਦਾ ਹੈ। ਧੰਨ ਨੇ ਉਹ ਸੰਗਤਾਂ ਜਿਹੜੀਆਂ ਇੰਨੀ ਗਰਮੀ ਵਿੱਚ ਵੀ ਲੋਹ 'ਤੇ ਜਾ ਕੇ ਸੇਵਾ ਕਰਦੀਆਂ, ਜਿਹੜੇ ਭੱਠੀਆਂ 'ਤੇ ਜਾ ਕੇ ਸਬਜ਼ੀਆਂ ਬਣਾਉਂਦੇ ਆ, ਸੇਵਾਵਾਂ ਕਰਦੇ ਆ, ਉਹਨਾਂ ਨੂੰ ਕੁਝ ਮਿਲ ਰਿਹਾ ਨਾ, ਉਹਨਾਂ ਨੂੰ ਸੁੱਖ ਮਿਲ ਰਿਹਾ, ਆਨੰਦ ਮਿਲ ਰਿਹਾ, ਤਾਂਹੀਓ ਸੇਵਾ ਕਰ ਰਹੇ ਹਨ। ਪਰ ਜਿਹੜੇ ਵਡਾਣੀ ਚਾਕਰੀ ਵਾਲੇ ਆ ਮਹਾਰਾਜ ਕਹਿੰਦੇ ਭਾਈ ਉਹ ਇੱਥੇ ਵੀ ਦੁਖੀ ਤੇ ਪਰਲੋਕ 'ਚ ਵੀ ਦੁਖੀ ਹਨ।
1: ਨਰਕ ਨਿਵਾਸ,
0: ਮਰਨ ਤੋਂ ਬਾਅਦ ਜਿੱਥੇ ਗੁਰਮੁਖਾਂ ਦਾ ਦਰਗਾਹ 'ਚ ਵਾਸਾ ਕਿਹਾ ਸੀ, ਇੱਥੇ ਮਨਮੁਖਾਂ ਦਾ ਵਡਾਣੀ ਚਾਕਰੀ ਵਾਲਿਆਂ ਦਾ ਵਾਸਾ ਮਹਾਰਾਜ

0: ਆਏ ਉਹ ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨਾਲ ਉਹਨਾਂ ਦਾ ਪਰਚਾ ਨਹੀਂ ਪਿਆ। ਉਹਨਾਂ ਨੇ ਕਦੇ ਨਾ ਸ਼ਬਦ ਨੂੰ ਸੁਣਿਆ ਅਤੇ ਨਾ ਕਦੇ ਜਪਿਆ, ਨਾ ਕਦੇ ਉਹਨੂੰ ਧਿਆਇਆ, ਨਾ ਕਦੇ ਸਿਮਰਿਆ। ਇਸ ਕਰਕੇ ਉਹਨਾਂ ਦਾ ਮੁੱਖ ਵੀ ਅਤੇ ਉਹਨਾਂ ਦਾ ਮਨ ਵੀ, ਸਤਿਗੁਰੂ ਜੀ ਕਹਿੰਦੇ ਸ਼ਬਦ ਵੀ ਹੋਣਾ ਹੋਣ ਕਰਕੇ ਮੈਲਾ,
1: ਕਾਮ ਕ੍ਰੋਧ ਵਿਨਾਸ,
0: ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਵਗਦੀਆਂ, ਉਹਨਾਂ ਦਾ

ਜਿਹੜੇ ਮਨ ਪਿੱਛੇ ਲੱਗ ਕਰਕੇ ਹੱਠ ਧਰਮ ਦੇ ਕੋਈ ਜਲ ਧਾਰੇ ਕਰਦਾ ਹੈ, ਕੋਈ ਆਸਣ ਲਾਉਂਦਾ ਹੈ, ਕੋਈ ਕਹਿੰਦੇ ਸਵਾਸ ਚੜਾ ਕੇ ਵੇਖਦਾ ਹੈ, ਕੋਈ ਕਿਹੋ ਜਿਹਾ ਕਰਮ ਕਰਦਾ, ਕੋਈ ਕਿਹੋ ਜਿਹਾ ਕਰਮ ਕਰਦਾ। ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਭ ਕੁਝ ਕਰੀ ਜਾ ਰਹੇ ਆ, ਪਰ ਕਲਯੁਗ ਦੇ ਵਿੱਚ ਕੇਵਲ ਨਾਮ ਹੀ ਹੈ ਜਿਹੜਾ ਪਾਰ ਲੰਘਾਉਂਦਾ, ਉਹ ਨਾਮ ਨਹੀਂ ਜਪ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਅੰਤ ਵੇਲੇ ਇਹ ਜਿਹੜੇ ਕਰਮ ਕਾਂਡ ਨੇ ਉਹ ਕੰਮ ਨਹੀਂ ਆਉਣੇ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁੱਟ ਹੈ, ਉਹ ਤਾਂ ਜਮਾਂ ਨੇ ਰਾਜ ਹੀ ਲੁੱਟ ਲੈਣੇ ਆ। ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਖ ਸਿਮਰਤ ਜਿੱਤ ਛੁੱਟ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਕਰਮ ਕਾਂਡ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁੱਟ ਕੇ ਅਦਕ ਅਹਮ ਬੁੱਧ ਵਾਧੇ ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹਦੇ ਵਿੱਚ ਮੋਨ ਭਇਓ ਕਰਪਾਤੀ ਰਹਿਓ, ਇਹ ਸ਼ਬਦ ਦੇ ਵਿੱਚ ਸਾਰੇ ਕਰਮ ਕਾਂਡ ਦੱਸੇ ਆ। ਇਹ ਅੰਤ ਵੇਲੇ ਕੰਮ ਨਹੀਂ ਆਉਂਦੇ, ਇਹ ਤਾਂ ਰਸਤੇ ਵਿੱਚ ਹੀ ਜਿਹੜੇ ਜਮਦੂਤ ਨੇ ਉਹ ਖੋਹ ਲੈਂਦੇ ਆ, ਇਸ ਲਈ ਉਹਨਾਂ ਕੋਲ ਕੋਈ ਨਾਮ ਦੇ ਰਾਹ

0: ਚੋਰੀ ਦੇ ਵਿੱਚ ਉਹਨਾਂ ਨੂੰ ਲਿਜਾ ਕਰਕੇ ਉੱਥੇ ਨਰਕਾਂ ਦੇ ਵਿੱਚ ਮਾਰੀ ਆ ਸਜਾਵਾਂ ਦਿੰਦੇ ਆ ਬੱਧੇ ਭਾਵ ਬੰਨ ਕਰਕੇ ਉੱਥੇ ਫਿਰ ਉਹਨਾਂ ਨੂੰ ਚੋਟਾਂ ਪੈਂਦੀਆਂ ਚਪੇੜਾਂ ਪੈਂਦੀਆਂ ਜਿਹੜਾ ਕੋਈ ਪਰਾਇਆ ਰੂਪ ਤੱਕਦਾ ਹੈ ਉਹਨਾਂ ਨੂੰ ਵੱਖਰੀਆਂ ਸ਼ਾਸਤਰਾਂ 'ਚ ਸੇਵਾਵਾਂ ਸਜਾਵਾਂ ਲਿਖੀਆਂ ਜਿਹੜਾ ਕੋਈ ਗੰਧਣ ਬੈਣ ਸੁਣਦਾ ਉਹਨੂੰ ਵੱਖਰੀਆਂ ਸਜਾਵਾਂ ਇਉਂ ਬੜੀ ਤਰ੍ਹਾਂ ਦੀਆਂ ਸਜਾਵਾਂ ਦਾ ਗੁਰਬਾਣੀ 'ਚ ਵੀ ਜ਼ਿਕਰ ਮਿਲਦਾ
1: ਨਾ ਸੁਣੈ ਅਰਦਾਸ
0: ਫਿਰ ਉਹ ਅਰਜੋਈਆਂ ਕਰਦੇ ਆ ਪੁਕਾਰਾਂ ਕਰਦੇ ਆ ਬਚਾਓ ਬਚਾਓ ਕਹਿੰਦੇ ਆ ਕੋਈ ਨਹੀਂ ਸੁਣਦਾ ਫਿਰ ਸਤਿਗੁਰੂ ਜੀ ਦਾ ਬਚਨ ਆਪਾਂ ਸਕੀ ਵਾਰ 'ਚ ਪੌੜੀ ਸੁਣਦੇ ਹਾਂ ਆਪੀ ਨਾ ਭੋਗ ਭੋਗਕਾ ਹੋਏ ਭਸਮਣ ਭੌਰ ਸਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਆ ਬੈ ਲੇਖਾ ਕਰ ਸਮਝਾਇਆ ਤੇ ਜਦੋਂ ਲੇਖਾ ਇਹਦੇ ਬਾਕੀ ਬਹੁਤੀ ਨਿਕਲਦੀ ਹੈ ਥਾ ਉਹ ਨਾ ਹੋਵੇ ਪੌਦੇ ਹੁਣ ਸੁਣੀਆਂ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਜਦੋਂ ਥਾ ਉਹ ਨਾ ਹੋਵੇ ਪੌਦੇ ਹੁਣ ਜਦੋਂ ਪੈਂਦੀਆਂ ਨੇ ਫਿਰ ਭੱਜਦੇ ਨੂੰ ਥਾਂ ਨਹੀਂ ਲੱਭਦਾ ਹੁਣ ਸੁਣੀਆਂ ਕਿਆ ਰੁਆਇਆ ਫਿਰ ਰੋਂਦਾ ਹੈ ਪੁਕਾਰਾਂ ਕਰਦਾ ਅਰਜੋਈਆਂ ਕਰਦਾ ਮਹਾਰਾਜ ਕਹਿੰਦੇ ਹੁਣ ਸੁਣੀਆਂ ਕਿਆ ਹੁਣ ਕੀ ਕਿਸੇ ਨੇ ਸੁਣਨਾ ਹੈ ਜਦੋਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਸੀ ਵੀ ਭਜਨ ਕਰ ਲੈ ਨਾਮ ਜਪ ਲਾ ਉਦੋਂ ਜਪਦਾ ਨਹੀਂ ਸੀ ਉਦੋਂ ਤੂੰ ਨੀ ਸੁਣਿਆ ਹੁਣ ਤੇਰੀ ਨੀ ਕਿਸੇ ਨੇ ਸੁਣਨੀ
1: ਨਾਨਕ ਪੂਰਬ ਲਿਖਿਆ ਕਮਾਵਣਾ
0: ਤੇ ਭਾਈ ਸਭ ਕੁਝ ਪੂਰਬ ਲਿਖਿਆ ਹੋਇਆ ਜਿਹੜੇ ਪ੍ਰਾਲਬਧ ਲੈ ਕੇ ਤੂੰ ਜਨਮ ਲਿਆ ਨਾ ਉਹਦੇ ਵਿੱਚ ਸਭ ਲਿਖਿਆ
1: ਗੁਰਮੁਖ ਨਾਮ ਨਿਵਾਸ
0: ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਆ ਗੁਰਮੁਖ ਬਣ ਕੇ ਜੀਵਨ ਜਿਉਂਦੇ ਆ ਮੁਖੀ ਗੁਰਾਂ ਦੁਆਰਾ ਨਾਮ ਲੈਂਦੇ ਆ ਆਪਣੇ ਮਨ ਨੂੰ ਗੁਰੂ ਵੱਲ ਮੁੱਖ ਰੱਖਦੇ ਹੈ ਗੁਰੂ ਦੀ ਗੱਲ ਨੂੰ ਜੀਵਨ ਵਿੱਚ ਮੁੱਖ ਰੱਖਦੇ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ ਸੇਵਾ ਕਰਨ ਕਰਕੇ ਨਾਮ ਦਾ

0: ਪੂਰਾ ਨਾਮ ਵਾਹਿਗੁਰੂ ਵਾਹਿਗੁਰੂ ਦ੍ਰਿੜ ਕਰਵਾਇਆ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਆ ਤਾਂ ਫਿਰ ਉਹ ਦੀਕਸ਼ਾ ਮੰਤਰ ਦਿੰਦੇ ਆ, ਗੁਰਮੰਤਰ ਬਖਸ਼ਦੇ ਆ। ਜਦੋਂ ਪੰਜ ਵਾਰੀ ਗੁਰਮੰਤਰ ਕਹਾਉਂਦੇ ਆ ਤਾਂ ਦ੍ਰਿੜ ਕਰਵਾ ਦਿੰਦੇ ਆ, ਭਾਵ ਸਾਡੇ ਅੰਦਰ ਬੀਜ ਬੀਜ ਦਿੰਦੇ ਆ। ਫਿਰ ਉਹਨੂੰ ਅੱਗੇ ਅਸੀਂ ਕਮਾਈ ਕਰਨੀ ਆ, ਅਭਿਆਸ ਕਰਨਾ। ਕਹਿੰਦੇ ਉਹ ਸਤਿਗੁਰੂ ਦੀ ਸੇਵਾ ਕਰੋ ਜਿਹਨੇ ਤੁਹਾਡੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ।
1: ਸਤਿਗੁਰ ਪੂਜੋ ਦਿਨ ਸਰਾਤ,
0: ਉਹ ਸਤਿਗੁਰੂ ਨੂੰ ਦਿਨ ਰਾਤ

0: ਨਾਥ ਜਿਹਨੇ ਕਹਿੰਦੇ ਜਗਤ ਦਾ ਨਾਥ ਮਾਲਕ ਪਰਮੇਸ਼ਰ ਵਾਹਿਗੁਰੂ ਜਗਤ ਦਾ ਈਸ ਈਸ਼ਵਰ ਸਰੂਪ ਪਰਮੇਸ਼ਰ ਵਾਹਿਗੁਰੂ ਦਾ ਜਿਹਨੇ ਨਾਮ ਜਪਾਇਆ
1: ਸਤਿਗੁਰ ਦੇਖੋ ਇੱਕ ਨਿਮਖ ਨਿਮਖ
0: ਕਹਿੰਦੇ ਹਰ ਕਸ਼ਣ ਦੇ ਵਿੱਚ ਹਰ ਸੈਕਿੰਡ ਦੇ ਵਿੱਚ ਪਲਕ ਝਪਕਣ ਜਿੰਨੇ ਸਮੇਂ ਵਿੱਚ ਭਾਵ ਹਰ ਖਿੰਨ ਦੇ ਵਿੱਚ ਉਸੇ ਸਤਿਗੁਰੂ ਵੱਲ ਹੀ ਵੇਖੋ ਮਤਾ ਜੇ ਕਿਸੇ ਨੇ ਕੋਈ ਕਰਾਮਾਤ ਵਿਖਾ ਦਿੱਤੀ ਤਾਂ ਉਹਦੇ ਵੱਲ ਵੇਖਣ ਲੱਗ ਜਾਓ ਨਹੀਂ ਬੜੇ ਲੋਕ ਨੇ ਕੋਈ ਮਾੜੇ ਮੋਟੇ ਮੰਤਰ ਮੁੰਤਰ ਸਿੱਧ ਕਰੀ ਬੈਠੇ ਆ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਪਖੰਡੀ ਦਾ ਨਾਮ ਲੈ ਕੇ ਕਿਹਾ ਬੜਾ ਵੱਡਾ ਡੇਰਾ ਚੱਲਦਾ ਉਹਦਾ ਜਿਹੜਾ ਮੁਖੀ ਹੈ ਕਹਿੰਦੇ ਘੋਰ ਮੰਤਰ ਸਿੱਧ ਕੀਤਾ ਹੋਇਆ ਇੱਕ ਜੜੀ ਬੂਟੀ ਕਹਿੰਦੇ ਖਾਂਦਾ ਹੈ ਅਤੇ ਆਪਣੇ ਮਲ ਰਾਹੀਂ ਕੱਢਦਾ ਉਹਨੂੰ ਧੋ ਕੇ ਪੀਸ ਕੇ ਫਿਰ ਜਿਹੜਾ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਆ ਉਹਦੇ ਵਿੱਚ ਮਿਲਾ ਕੇ ਛਕਾ ਦਿੰਦੇ ਆ ਜਿਹੜਾ ਉਹਨੂੰ ਘੋਰ ਮੰਤਰ ਸਿੱਧ ਕੀਤੇ ਵਾਲੇ ਨੂੰ ਛਕ ਲੈਂਦਾ ਕਹਿੰਦੇ ਫਿਰ ਉਹ ਤੋਂ ਪ੍ਰਭਾਵਿਤ ਹੋ ਜਾਂਦਾ ਵੱਡੇ ਵੱਡੇ ਅਫਸਰਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਉਹ ਛਕਾਉਂਦਾ ਅਤੇ ਆਪਣੇ ਮਗਰ ਲਾਈ ਰੱਖਦਾ ਇਹੋ ਜਿਹੜੇ ਲੋਕ ਨੇ ਉਹਨਾਂ ਦਾ ਨਾ ਆਪਣਾ ਭਲਾ ਨਾ ਉਹਨਾਂ ਦੇ ਜਿਹੜੇ ਚੇਲੇ ਨੇ ਉਹਨਾਂ ਦਾ ਭਲਾ ਮਹਾਰਾਜ ਕਹਿੰਦੇ ਐਸਿਆਂ ਵੱਲ ਨਾ ਵੇਖੋ ਐਸਿਆਂ ਦੇ ਦਰਾਂ ਤੇ ਜੀਵਨ ਬਰਬਾਦ ਨਾ ਕਰੋ ਇੱਕ ਇੱਕ ਨਿਮਖ ਮਾਤਰ ਕਹਿੰਦੇ ਸੱਚੇ ਸਤ

0: ਆਪ ਜੀ ਦਾ ਪੰਥ ਕਹੀਏ ਰਸਤਾ ਦੱਸਿਆ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰੂ ਤੋਂ ਬਲਿਹਾਰ ਜਾਓ। ਜੇ ਸਤਿਗੁਰੂ ਨੇ ਰਸਤਾ ਦੱਸਿਆ, ਜੇ ਸਤਿਗੁਰੂ ਨੇ ਮਾਰਗ ਦਿਖਾਇਆ, ਉਹ ਸਤਿਗੁਰੂ ਤੋਂ ਮਾਰੇ ਕਹਿੰਦੇ ਬਲਿਹਾਰ ਜਾਓ, ਕੁਰਬਾਨ ਜਾਓ।
1: ਸਤਿਗੁਰ ਕੀ ਸਭ ਪੱਗੀ ਪਵ ਹੋ,
0: ਇਸ ਸਤਿਗੁਰੂ ਦੇ ਭਾਈ ਸਾਰੇ ਚਰਨੀ ਪਾਉ, ਚਰਨੀ ਢਹਿ ਪੈਣਾ ਪਾਉ।
1: ਜਿਨ ਮੋਹ ਅੰਧੇਰ ਚੁਕਾਇਆ,
0: ਇਸ ਸਤਿਗੁਰੂ ਤੋਂ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜੇ ਸੋ ਚੰਦਾ ਉਗਵਾ, ਸੂਰ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਐਸੇ ਸਤਿਗੁਰੂ ਨੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਸਨੇ ਗਿਆਨ ਰੂਪੀ ਅੰਜਨ ਸੁਰਮਾ ਦਿੱਤਾ, ਮਾਰੇ ਕਹਿੰਦੇ ਚਰਨੀ ਢਹਿ ਪਾਓ।
1: ਸਤਿਗੁਰ ਕਹੋ ਸਭ ਧਨ ਧਨ,
0: ਇਸ ਸਤਿਗੁਰੂ ਨੂੰ ਭਾਈ ਸਾਰੇ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਕਰਮਾਂ ਕਰਕੇ ਵੀ, ਸਾਰੇ ਧਨ ਧਨ ਕਹਿਣਾ ਕਰੋ।
1: ਜਿਨ ਹਰ ਭਗਤ ਭੰਡਾਰ ਲਹਾਇਆ,
0: ਜਿਸ ਸਤਿਗੁਰੂ ਨੇ ਭਗਤੀ ਦਾ ਭੰਡਾਰ ਕਹੀਏ ਖਜ਼ਾਨਾ ਬਖਸ਼ਿਸ਼ ਕੀਤਾ। ਭਗਤੀ ਦਾ ਭੰਡਾਰ ਕੀ ਹੈ? ਮਹਾਰਾਜ ਨੇ ਕਿਹਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਵੇਲਾ ਦਿਨ ਦਾ ਜਿਹੜਾ ਪਹਿਲਾ ਪਹਿਰ ਹੈ, 6 ਵਜੇ ਸਵੇਰ ਦੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ ਹੈ, ਤੇ ਜਿਹੜਾ ਪਿਛਲ ਰਾਤੀ ਦਾ ਪਹਿਰ ਆ ਨਾ, 3 ਵਜੇ ਤੋਂ ਅੰਮ੍ਰਿਤ ਵੇਲੇ 6 ਵਜੇ, ਇਹਦੇ ਵਿੱਚ ਅੰਮ੍ਰਿਤ ਵੇਲਾ ਮੰਨਿਆ। ਸਵਾ ਪਹਿਰ ਰਾਤ ਰਹਿੰਦੇ ਆ, ਕੋਈ ਪਹਿਰ ਰਾਤ ਰਹਿੰਦੇ ਆ, ਇਤਿਹਾਸ ਵਿੱਚ ਕਿਤੇ ਸਵਾ ਪਹਿਰ ਰਾਤ ਰਹਿੰਦੇ ਆ। ਪਹਿਰ 3 ਘੰਟਿਆਂ ਦਾ, ਸਵੇਰੇ 3 ਵਜੇ ਤੋਂ 6 ਵਜੇ ਤੱਕ ਇੱਕ ਪਹਿਰ ਰਾਤ ਰਹਿੰਦੀ ਹੁੰਦੀ ਆ, ਤੇ ਜੇ ਉਦੋਂ ਵੀ ਪਹਿਲਾਂ ਜਿਵੇਂ ਸੱਚਖੰਡ ਦਾ ਕਵਾੜ ਖੁੱਲਦਾ ਹੈ ਅੰਮ੍ਰਿਤ ਵੇਲੇ 2 ਵਜੇ ਦੇ ਲਾਗੇ ਸਾਕੇ, ਉਹ ਸਵਾ ਪਹਿਰ ਬਣ ਜਾਂਦਾ ਹੈ। ਉਦੋਂ ਭਾਈ ਕੋਈ ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਵੀ ਅੱਧੀ, ਜਿੰਨਾ ਸਮਾਂ ਵੀ ਕੋਈ ਜਪ ਸਕੇ ਉਦੋਂ ਜਪਣਾ, ਫਿਰ ਨਿਤਨੇਮ ਕਰਨਾ, ਫਿਰ ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਦਰਸ਼ਨ ਕਰਨੇ, ਬਾਣੀ ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਜਦੋਂ ਦਿਨ ਚ ਸਮਾਂ ਲੱਗੇ ਸਹਿਜ ਪਾਠ ਕਰਨਾ, ਪਹਿਲੋਂ ਸੰਥਿਆ ਕਰਨੀ ਫਿਰ ਸਹਿਜ ਪਾਠ ਕਰਨਾ। ਇਹ ਭਗਤ ਖਜ਼ਾਨਾ ਸਤਿਗੁਰੂ ਜੀ ਨੇ ਦਿੱਤਾ ਸਾਨੂੰ, ਸੁਖੈਣੀ ਭਗਤੀ ਹੈ, ਨਾ ਤਾਂ ਕਿਸੇ ਨੇ ਪੁੱਠੇ ਲਟਕਣਾ, ਨਾ ਕੋਈ ਸਰਦੀਆਂ ਚ ਜਲ ਧਾਰੇ ਕਰਨੇ ਆ, 101 ਘੜੇ ਨਾਲ ਨਹਾਉਣਾ ਵੀ ਸਰਦੀ ਦੇ ਵਿੱਚ, ਉਹ ਮਾਘ ਦੇ ਵਿੱਚ ਜਲ ਧਾਰੇ ਕਰਦੇ 101 ਘੜੇ ਠੰਡੇ ਪਾਣੀ ਨਾਲ ਨਹਾਉਂਦੇ ਆ, ਨਾ ਹੀ ਕੋਈ ਜੇਠ ਆੜ੍ਹ ਦੇ ਮਹੀਨੇ ਦੇ ਵਿੱਚ ਗਰਮੀਆਂ ਦੇ ਵਿੱਚ ਉੱਪਰੋਂ ਸੂਰਜ ਤਪ ਰਿਹਾ ਤੇ ਉੱਧਰੋਂ 11 ਧੂਣੀਆਂ ਆਲੇ ਦੁਆਲੇ ਪਾਥੀਆਂ ਨੇ ਹੋਰ ਬਾਲ ਲੈਣੀ, ਉਹਦੇ ਵਿਚਾਲੇ ਬੈਠਣਾ, ਇਹ ਵੀ ਨਹੀਂ ਕਿਹਾ ਸਤਿਗੁਰੂ ਨੇ। ਸਤਿਗੁਰੂ ਨੇ ਇਹੋ ਜਿਹੇ ਕਰਮ ਕਾਂਡਾਂ ਤੋਂ ਸਗੋਂ ਵਰਜਿਆ ਸਾਨੂੰ, ਸੁਖੈਣ ਮਾਰਗ, ਭਗਤੀ ਦਾ ਮਾਰਗ, ਸਤਸੰਗਤ ਦਾ ਮਾਰਗ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਮਾਰਗ ਬਖਸ਼ਿਆ ਹੈ। ਆਓ ਸਤਿਗੁਰੂ ਦੀ ਕਿਰਪਾ ਨਾਲ ਪਿਛਲਾ ਮਹੀਨਾ ਸੁੱਖਾਂ ਨਾਲ ਗੁਰੂ ਕੇ ਭਾਣੇ ਵਿੱਚ ਬਤੀਤ ਹੋਇਆ, ਅੱਗੇ ਸਤਿਗੁਰੂ ਜੀ ਦੀ ਦਇਆ ਨਾਲ ਅੱਜ ਭਾਦੋ ਦਾ ਮਹੀਨਾ, ਜਿਸਦਾ ਅੱਜ ਪਹਿਲਾ ਦਿਨ ਆ, ਜਿਹਨੂੰ ਸੰਗਤਾਂ ਸੰਗਰਾਂਦ ਦਾ ਨਾਮ ਦਿੰਦੇ ਆ, ਜਿਹਨੂੰ ਸੰਸਕ੍ਰਿਤ ਵਿੱਚ ਸੰਕ੍ਰਾਂਤੀ ਵੀ ਕਿਹਾ ਜਾਂਦਾ, ਸਹਿਤ ਕ੍ਰਾਂਤੀ ਦੇ, ਕਿਉਂਕਿ ਸੂਰਜ 12 ਰਾਸਾਂ ਨੇ, ਰਾਸ ਨਾਮ ਘਰਦਾ ਹੈ, ਇੱਕ ਰਾਸ ਚੋਂ ਦੂਜੀ ਰਾਸ ਚ ਜਦੋਂ ਪ੍ਰਵੇਸ਼ ਕਰਦਾ, ਜਿਵੇਂ ਮਨੁੱਖ ਨੇ ਨਵਾਂ ਮਕਾਨ ਬਣਾਇਆ ਹੋਵੇ, ਜਿਸ ਦਿਨ ਨਵੇਂ ਮਕਾਨ ਚ ਪ੍ਰਵੇਸ਼ ਕਰਦਾ ਨਾ, ਗ੍ਰਹਿ ਪ੍ਰਵੇਸ਼ ਹੁੰਦਾ, ਉਦੋਂ ਮਕਾਨ ਦੀ ਸਜਾਵਟ ਹੁੰਦੀ ਹੈ, ਚੱਠ ਕਰਨ ਲੱਗੇ ਆ, ਰਿਸ਼ਤੇਦਾਰਾਂ ਨੂੰ ਵੀ ਸਾਦਾ, ਬੜੇ ਉਸ ਵੇਲੇ ਤਾਮ ਝਾਮ ਕਰਦਾ। ਇਸੇ ਤਰ੍ਹਾਂ ਜਦੋਂ ਪਿਛਲੀ ਰਾਸ ਚੋਂ ਨਵੀਂ ਰਾਸ ਵਿੱਚ ਸੂਰਜ ਜਾਂਦਾ ਨਾ, ਸੂਰਜ ਦੇ ਵਿੱਚ ਕ੍ਰਾਂਤੀ ਤੇਜ ਜ਼ਿਆਦਾ ਹੁੰਦਾ। ਇਸ ਦਿਨ ਨੂੰ ਪੁਰਾਤਨ ਸਮੇਂ 'ਚ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਗਿਆ, ਪਰ ਸਤਿਗੁਰੂ ਜੀ ਨੇ ਵਹਿਮਾਂ ਭਰਮਾਂ 'ਚੋਂ ਕੱਢ ਕੇ ਸਾਨੂੰ ਸ਼ਬਦ ਦੇ ਲੜ ਲਾਇਆ। ਆ ਦੀਵਾਨ ਹਾਲ ਦੇ ਨਾਲ ਹੀ ਸੰਗਮਰਮਰ ਦਾ ਸਥਾਨ ਬਣਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਇੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰਾਂ ਮਾਹ ਮਾਝ ਰਾਗ ਚ ਉਚਾਰਨ ਕੀਤਾ। ਇਹ ਛੇਵਾਂ ਮਹੀਨਾ ਗਾ ਭਾਦੋਂ ਦਾ ਪੌੜੀ ਸੱਤਵੀਂ ਹੈ, ਕਿਉਂਕਿ ਪਹਿਲੀ ਮੰਗਲ ਰੂਪ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਆ। ਆਓ ਜੋ ਸਤਿਗੁਰੂ ਜੀ ਵਿਚਾਰ ਬਖਸ਼ਿਸ਼ ਕਰਦੇ ਆਰੰਭ

0: अलंकार बन के सतगुरु जी समझाउंदे आ जिहड़ी जीव जो रूपी इस्तरी अपने पति नूं छड्ड करके बेबचारण हो गई आ, पर पुरखां नाल जिहदा प्यार है, पराए पुरखां वल जिहदी नजर है, इहो जिहियां छुट्टण इस्त्रियां नूं गुरबाणी दे विच दुहागण कहा, दोह आंगण दो बेड़ियां दे विच जिहड़ी पैर रखे। आंगण नाम बेड़े दा, उहनूं श्री गुरबाणी ने प्रवान नहीं किया। गुरबाणी च सुहागण इस्त्री प्रवान है, गुरबाणी च एक सरलेख कुचजी है, एक सचजी है, एक गुणवंती है। कुचजी नूं प्रवान नहीं किया जिहनूं जीवन का चज अचार नहीं है, श्रेष्ठ चज अचार वाली गुणा वाली जिहड़ी गुणवंती है उहनूं प्रवान किया। सतगुरु जी कहिंदे जिहड़े अपने पति दे आखे नहीं लगदी, पति दे कहने नहीं लगदी, पति तो उल्ट चलदी है, उह महाराज कहिंदे भरम विच पई होई है। इस महीने द्वारा सतगुरु जी इहो जी जिहड़ियां इस्त्रियां दा रूपक अलंकार बन के सतगुरु सच्चे पातशाह जग्यासु जीव नूं समझाउंदे आ, क्योंकि ठाकुर एक सवाई नार, इस जग इस जग में पुरख एक है, होर सगली नार सवाई, पुरख एक अकाल पुरख वाहिगुरु है, बाकी सारियां उहदियां जीव रूपी इस्त्रियां हन जिहड़ियां वाहिगुरु पति नूं छड्ड के होर देवी देवत्यां दीआं मन मनौतां दे विच लगियां होईआं, उह पर पुरखां वाला हाल है, जिहड़ियां पूरे सतगुरु नूं छड्ड के मारे कहिंदे भादोए। भादोए दा की अर्थ है? भा दोए, दोए दा भाव दो, द्वैत भाव जिन्हां च दुबदा है, दो बेड़ियां च पैर रखण वाले आ। भरम, भरम पंज तरह दा मन्निआ, ग्रंथकारां ने लिखिआ भेद भरम कर तत्, भरम बुन संग भरम विकार, ब्रह्म इधर जग सत है, पंचो भरम संसार। ये पंज तरह दा भरम विद्वाना ने लिखिआ, मनुख नूं पंज तरह दा जीवन च भरम हुंदा है। ਇਹ ਪੰਜਾਂ ਦੀ ਫਿਰ ਅੱਗੇ ਨਿਵਿਰਤੀ ਵੀ ਹੈ, ਬੜਾ ਵੱਡਾ ਵਿਸਥਾਰ ਦਾ ਇਹ ਵਿਸ਼ਾ ਗਾ, ਪਰ ਹੁਣ ਸਮਾਂ ਨਹੀਂ ਹੈ। ਭਾਦੋਂ ਇਹ ਭਰਮ ਭੁਲਾਣੀਆਂ ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਛੱਡ ਕਰਕੇ ਜਿਹੜੇ ਦੇਵੀ ਦੇਵਤਿਆਂ ਨੂੰ, ਪੀਰਾਂ ਪੈਗੰਬਰਾਂ ਨੂੰ, ਜਠੇਰਿਆਂ ਨੂੰ, ਮੜੀਆਂ ਨੂੰ, ਗੋਰਾਂ ਨੂੰ ਮੰਨਦੀਆਂ ਨੇ, ਮਹਾਰਾਜ ਕਹਿੰਦੇ ਉਹ ਭੁੱਲੀਆਂ ਹੋਈਆਂ ਹਨ।
1: ਲੱਗਾ ਹੇਤ
0: ਉਹਨਾਂ ਜੀਵ ਰੂਪੀ ਜਗਿਆਸੂ ਇਸਤਰੀਆਂ ਦਾ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨਾਲ ਹਿੱਤ ਨਹੀਂ ਹੈ, ਉਹ ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦੀਆਂ, ਉਹ ਦੂਜੇ ਪਾਸੇ ਲੱਗੀਆਂ ਹੋਈਆਂ। ਉਹ ਗੁਰੂ ਘਰ ਵੀ ਆ ਜਾਣਗੀਆਂ, ਤੇ ਜੇ ਕੋਈ ਕਹਿ ਦੇਵੇ ਤਾਂ ਕਿਸੇ ਫਿਰ ਦੇਵੀ ਦੇਵਤੇ ਨੂੰ ਸ਼ਨੀਵਾਰ ਨੂੰ ਕਹਿੰਦੇ ਸ਼ਨੀ ਨੂੰ ਮੰਨਣਾ ਜੀ, ਅੱਜ ਮੰਗਲਵਾਰ ਹੈ ਜੀ, ਅੱਜ ਆਹ ਨਹੀਂ ਕਰਨਾ ਜੀ, ਅੱਜ ਉਹ ਨਹੀਂ ਕਰਨਾ ਜੀ। ਉਹ ਵਹਿਮਾਂ ਭਰਮਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਰਮ ਵਿੱਚ ਪਏ ਹੋਏ ਹਨ।
1: ਲੱਖ ਸਿਗਾਰ ਬਣਾਇਆ,
0: ਜਿਵੇਂ ਜਿਹੜੀ ਛੁੱਟੜ ਇਸਤਰੀ ਆ, ਉਹ ਭਾਵੇਂ ਜਿੰਨੇ ਮਰਜ਼ੀ ਖੋੜਸ ਸਿੰਗਾਰਾਂ ਦਾ, ਸੋਲਾਂ ਸਿੰਗਾਰ ਦਾ ਜ਼ਿਕਰ ਬਣਾ ਵੀ ਆਉਂਦਾ, ਇੱਥੇ ਮਹਾਰਾਜ ਕਹਿੰਦੇ ਲੱਖ ਸਿੰਗਾਰ, ਲੱਖਾਂ ਹੀ ਸਿੰਗਾਰ ਕਰ ਲਵੇ। ਜੇ ਪਤੀ ਦੀ ਆਗਿਆ ਚ ਨਹੀਂ ਹੈ, ਉਹਨੂੰ ਸੰਸਾਰ ਇੱਜ਼ਤ ਨਹੀਂ ਦਿੰਦਾ, ਉਹਨੂੰ ਬਹੁਤ ਗਲਤ ਨਾਵਾਂ ਨਾਲ ਸੰਸਾਰ ਬੁਲਾਉਂਦਾ, ਉਹਨੂੰ ਸੰਸਾਰ ਵਿੱਚ ਆਦਰ ਨਹੀਂ ਦਿੰਦਾ, ਉਹਨੂੰ ਆਪਣੇ ਕੋਈ ਘਰ ਵਿੱਚ ਬਿਠਾ ਕੇ ਰਾਜੇ ਨਹੀਂ, ਹਰ ਕੋਈ ਸੋਚਦਾ ਵੀ ਇਹ ਸਾਡੇ ਪਰਿਵਾਰ ਨੂੰ ਗੰਧਲਾ ਕਰੇਗੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ, ਉਹਨਾਂ ਦੀ ਸੰਗਤ ਤਾਂ ਹਰ ਕੋਈ ਚਾਹੁੰਦਾ ਹੈ, ਹਰ ਕੋਈ ਕਹਿੰਦਾ ਵੀ ਸਾਡਾ ਬੱਚਾ ਇਹਦੀ ਗੁਰਮੁਖਾਂ ਦੀ ਸੰਗਤ ਕਰੇ, ਨਸ਼ਿਆਂ ਤੋਂ ਬਚੇਗਾ, ਮਾੜੀ ਸੰਗਤ ਤੋਂ ਬਚੇਗਾ। ਜੇ ਕੋਈ ਮਨਮੁਖ ਹੈ, ਗੁਰੂ ਦੇ ਚਰਨੀ ਨਹੀਂ ਲੱਗਿਆ ਹੋਇਆ, ਉਹਦਾ ਕੁਸੰਗ ਕੋਈ ਨਹੀਂ ਚਾਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੱਖਾਂ ਭਾਵੇਂ ਉਹ ਸ਼ਿੰਗਾਰ, ਲੱਖਾਂ ਕਰਮ ਕਾਂਡ ਕਰ ਲਵੇ, ਉਹ ਕਿਸੇ ਕਾਰਜ ਨਹੀਂ।

0: ਹੰਸਮ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਿਹੜੇ ਸਰੀਰ ਨਾਲ ਸਾਰੇ ਮੋਹ ਕਰਦੇ ਸੀ, ਪਿਆਰ ਕਰਦੇ ਸੀ, ਸੁਨੇਹ ਰੱਖਦੇ ਸੀ, ਉਸੇ ਵੇਲੇ ਕਹਿੰਦੇ ਆ ਵੀ ਇਹਨੂੰ ਤਾਂ ਭਾਈ ਹੁਣ ਸੰਸਕਾਰ ਕਰ ਦਿਓ, ਇਹਨੂੰ ਬਿਲੇ ਲਾ ਦਿਓ, ਕਿਤੇ ਇਹਦੀ ਸੁਰਤ ਨਾ ਲੈ ਦੇ, ਭੌੜੇ ਪਖੰਡ ਕਰਦੇ ਆ, ਕਰਮ ਕਾਂਡ ਕਰਦੇ ਆ, ਕੋਈ ਘੜੇ ਜੇ ਭੰਨਦਾ ਹੈ, ਕੋਈ ਡੱਕਿਆਂ ਨਾਲ ਮਿਲਦਾ ਵੀ ਵੱਧ ਹੀ ਨਾ ਜਾਵੇ, ਬੜੇ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਸਤਿਗੁਰੂ ਨੇ ਵਰਜੇ ਆ। ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਸਾਰੇ ਸਾਥ ਸੜ ਜਾਂਦੇ ਆ, ਸਾਰੇ ਪ੍ਰੇਤ ਕਹਿਣ ਲੱਗ ਜਾਂਦੇ ਆ,
1: ਪਕੜ ਚਲਾਇਨ ਦੂਤ ਜਮ।
0: ਫਿਰ ਕਹਿੰਦੇ ਜਮ ਦੂਤ ਉਹਨਾਂ ਨੂੰ ਪਕੜ ਕੇ ਲੈ ਕੇ ਜਾਂਦੇ ਹਨ,
1: ਕਿਸੇ ਨਾ ਦੇਣੀ ਭੇਤ,
0: ਇੱਥੇ ਕਿਸੇ ਨੂੰ ਭੇਤ ਨਹੀਂ ਮਿਲਦਾ ਵੀ ਉਹਨੂੰ ਕਿੱਧਰ ਲੈ ਗਏ, ਕਿਹੜੀ ਜੂਨੀ ਚ ਪਾ ਦਿੱਤਾ, ਕਿੱਥੇ ਸਜਾਵਾਂ 18 ਨਰਕਾਂ ਚੋਂ, ਕਿਸੇ ਕਿਹੜੇ ਨਰਕ ਚ ਨੇ, ਉਹਨੂੰ ਕਿਤੇ ਕਿਸੇ ਨੂੰ ਭੇਦ ਨਹੀਂ ਮਿਲਦਾ।
1: ਛੱਡ ਖੜੋ ਤੇ ਖਿਨੈ ਮਾਹੇ,
0: ਇੱਕ ਖੈਨੇ ਲੱਗਦਾ ਜਦੋਂ ਸਾਰੇ ਸਾਥ ਛੱਡ ਜਾਂਦੇ ਆ, ਜਿੰਨਾ ਕੋਈ ਦੂਰ ਦਾ ਰਿਸ਼ਤੇਦਾਰ ਹੁੰਦਾ ਉਹਨਾਂ ਛੇਤੀ ਸਾਥ ਛੱਡਦਾ। ਸੰਸਕਾਰ ਤੇ ਬੈਠੇ ਲੋਕ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਆ, ਕਿੰਨਾ ਕਿਸੇ ਨੂੰ ਸੁਨੇਹ ਹੁੰਦਾ, ਵਿਖਾਵਾ ਹੀ ਹੁੰਦਾ ਨਾ, ਉਹ ਸਾਰਾ ਕੁਝ ਵਿਖਾਵਾ ਹੈ, ਇੱਕ ਤਰ੍ਹਾਂ ਦਾ ਸੰਸਾਰ ਦੀ ਲੋਕਾਚਾਰ ਹੈ। ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ, ਉਹ ਜਿਉਂ ਜਿਉਂ ਸਮਾਂ ਬੀਤਦਾ ਤਿਉਂ ਤਿਉਂ ਉਹਦੇ ਅੰਦਰੋਂ ਮੋਹ ਘਟਦਾ ਜਾਂਦਾ ਹੈ। ਕਿਉਂ ਸਤਿਗੁਰੂ ਜੀ ਕਹਿੰਦੇ ਇੱਕ ਖਿੰਚ ਹੀ ਸਾਰੇ ਸਾਥ ਛੱਡ ਦਿੰਦੇ, ਉਹ ਇਕੱਲਾ ਹੀ ਜਾਂਦਾ ਅੱਗੇ।
1: ਜਿਨ ਸਿਉਂ ਲੱਗਾ ਹੇਤ,
0: ਜਿਨ੍ਹਾਂ ਨਾਲ ਇੰਨਾ ਮੋਹ ਸੀ, ਇੰਨਾ ਪਿਆਰ ਸੀ, ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਗਵਾ ਦਿੱਤੀ, ਅਮੋਲਕ ਸਵਾਸ ਗਵਾ ਦਿੱਤੇ, ਜਦੋਂ ਲੋੜ ਪਈ, ਜਮਾਂ ਦੀ ਮਾਰ ਪੈ ਰਹੀ ਸੀ, ਉਦੋਂ ਕੋਈ ਨਾਲ ਨਹੀਂ ਗਿਆ, ਕਿਸੇ ਨੇ ਸਾਥ ਨਹੀਂ ਦਿੱਤਾ, ਕਿਸੇ ਨੇ ਉਹਦੀ ਖਾਤਰ ਭਜਨ ਨਹੀਂ ਕੀਤਾ, ਕੋਈ ਅਖੰਡ ਪਾਠ ਨਹੀਂ ਕਰਾ ਰਿਹਾ, ਕੋਈ ਸਹਿਜ ਪਾਠ ਨਹੀਂ ਕਰਾ ਰਿਹਾ। ਅੱਜ ਕੱਲ੍ਹ ਬੜੀ ਆ ਜਾਂ ਰੀਤੀ ਚੱਲ ਪਈ ਐਸੀ, ਕਹਿੰਦੇ ਜੀ ਟਾਈਮ ਨਹੀਂ ਹੈ, ਇਕੱਲਾ ਸੁਖਮਨੀ ਸਾਹਿਬ ਹੀ ਕਰਾ ਦਿਓ, ਉਹ ਭਲੇ ਲੋਕੋ ਰਹਿਤ ਮਰਜ਼ਾਦਾ 'ਚ ਕੀ ਲਿਖਿਆ ਹੋਇਆ। ਸੁਖਮਨੀ ਸਾਹਿਬ ਦੀ ਬਾਣੀ ਦਾ ਫਲ ਹੈ, ਪਰ ਇੱਕ ਮਰਜ਼ਾਦਾ ਆ ਗਈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਜਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ। ਜਿਹਨੇ ਤੁਹਾਨੂੰ ਸਰੀਰ ਦਿੱਤਾ, ਜਿਹਨੇ ਘਰ ਬਾਰ ਦਿੱਤਾ, ਪੜ੍ਹਾਇਆ ਲਿਖਾਇਆ, ਵੱਡਾ ਕੀਤਾ, ਉਹਦੇ ਲਈ ਇੰਨਾ ਵੀ ਨਹੀਂ ਕਰ ਸਕਦੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਖਿਣ ਚ ਹੀ ਮੋਹ ਛੱਡ ਦਿੰਦੇ
1: ਆਨ ਕਪੇ।
0: ਜਦੋਂ ਆਖਰੀ ਸਮਾਂ ਹੁੰਦਾ, ਜਦੋਂ ਤਨ ਕਪੇ ਕੱਪਦੇ ਆ, ਉਹ ਜਿਵੇਂ ਫਸਲ ਵੱਢਦੇ ਆ ਆਪਾਂ, ਇਉਂ ਅੰਦਰੋਂ ਜਿਹੜੀ ਰੂਹ ਆ ਉਹਨੂੰ ਕੱਪਦੇ ਕੱਟਦੇ ਆ, ਸਰੀਰ ਦੇ ਵਿੱਚੋਂ ਕੱਢਦੇ ਆ, ਫਿਰ ਉਦੋਂ ਜਦੋਂ ਤਕਲੀਫ਼ ਹੁੰਦੀ ਆ, ਹੱਥ ਜੇ

0: ਸੰਸਾਰ ਰੂਪੀ ਖੇਤ ਦੇ ਵਿੱਚ ਜਿਹੇ ਜੇ ਕੋਈ ਬੀਜ ਬੀਜੇ ਆ ਉਹ ਜੇ ਕਰਮਾਂ ਦੇ ਫਿਰ ਅੱਗੇ ਫਲ ਪੈਦਾ ਹੁੰਦੇ ਆ, ਫਲ ਵੱਢਦਾ।
1: ਨਾਨਕ ਪ੍ਰਭ ਸਰਣਾਗਤੀ।
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ

0: ਇਹਨੇ ਭਾਵ ਜੀਵਨ ਰੂਪੀ ਭਾਦੋ ਚ ਨਰਕ ਚ ਬਚ ਜਾਂਦੇ ਹਨ।
1: ਗੁਰ ਰੱਖਣ ਵਾਲਾ ਹੇਤ
0: ਮਹਾਰਾਜ ਕਿਹੜੇ ਲੋਕ ਬਚਦੇ ਆ? ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਆ, ਜਿਹੜੇ ਗੁਰੂ ਨਾਲ ਹੇਤ ਕਹੀਏ ਹਿੱਤ ਰੱਖਦੇ ਆ, ਗੁਰੂ ਨਾਲ ਪਿਆਰ ਪਾਉਂਦੇ ਆ, ਉਹਨਾਂ ਨੂੰ ਗੁਰ ਰੱਖਣ ਵਾਲਾ, ਉਹ ਗੁਰੂ ਉਹਨਾਂ ਦੀ ਫਿਰ ਰੱਖਿਆ ਕਰਦਾ, ਇੱਥੇ ਵੀ ਰੱਖਿਆ ਕਰਦਾ ਪਰ ਲੋਕ ਚ ਵੀ ਰੱਖਿਆ ਕਰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉਹ ਤਾਂ ਸਰਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਰ, ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ, ਉਹਨਾਂ ਦੀ ਲੋਕ ਤੇ ਪ੍ਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਰੱਖਿਆ ਹੁੰਦੀ ਆ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਦੋ ਦੇ ਮਹੀਨੇ ਦੀ ਪੌੜੀ ਦੀ ਵਿਚਾਰ ਹੋਈ ਹੈ। ਆਓ ਜੋ ਅੱਗੇ ਲੜੀਵਾਰ ਸ਼ਬਦ ਚੱਲ ਰਹੇ ਹੈ, ਲੜੀਵਾਰ ਸ਼ਬਦ ਦੀ ਵਿਚਾਰ ਪ੍ਰਾਰੰਭਤਾ ਤੋਂ ਜੋ ਤੁਖਾਰੀ ਰਾਗ ਵਿੱਚ ਪਾਵਨ ਅੰਗ 1111 ਤੇ ਸਰਵਣ ਕਰੀਏ ਜੀ।
1: ਤੁਖਾਰੀ ਮਹੱਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਖਾਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ।
1: ਭੁਲਾਵੜੈ ਭੁੱਲੀ ਭੁੱਲ ਭੁੱਲ ਪਸ਼ੂ ਤਾਣੀ।
0: ਮਹਾਰਾਜ ਕਹਿੰਦੇ ਜਗਿਆਸੂ ਜੀਵ ਰੂਪੀ ਉਸਤਰੀ, ਭੁੱਲ ਗਏ ਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ। ਅਗਿਆਨ ਕਿਹਨੂੰ ਕਹਿੰਦੇ ਆ? ਆਪਣੇ ਆਪੇ ਨੂੰ ਭੁੱਲ ਜਾਣਾ, ਆਪਣੇ ਮੂਲ ਨੂੰ ਭੁੱਲ ਜਾਣਾ। ਭੁਲਾਵੜ ਹੈ ਆ ਸੰਸਾਰ ਦੇ ਜਿਹੜੇ ਪਦਾਰਥ ਨੇ, ਜਿਵੇਂ ਬੱਚਾ ਰੋਣ ਲੱਗਦਾ ਮਾਂ ਉਹਨੂੰ ਕੋਈ ਖੇਡ ਵਿਖਾ ਦਿੰਦੀ ਆ, ਕੋਈ ਖਾਣ ਵਾਲੀ ਚੀਜ਼ ਵਿਖਾ ਦਿੰਦੀ ਆ, ਉਹ ਭੁੱਲ ਜਾਂਦਾ ਹੈ, ਉਹਦੇ ਵਿੱਚ ਪਰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਹੈ ਸੰਸਾਰ ਦੇ ਪਦਾਰਥਾਂ ਵਿੱਚ, ਸਾਕ ਸੰਬੰਧੀਆਂ ਵਿੱਚ, ਮਾਇਆ ਵਿੱਚ ਭੁਲਾਵੜ ਹੈ ਭੁੱਲੀ। ਇਹ ਜੀਵ ਰੂਪੀ ਇਸਤਰੀ ਭੁੱਲੀ ਹੋਈ ਹੈ, ਭੁੱਲ ਭੁੱਲ ਅਗਿਆਨਤਾ।

0: ਤੇਰ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੋਡੇ ਵਾਲੀ ਛੱਡਿਆ ਹੋਇਆ, ਉਹਦੇ ਵਿੱਚ ਸੁਰਤ ਨਹੀਂ ਲਾਈ ਹੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁੱਤੀ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਆ, ਪਿਰ ਕੀ ਸਾਰ ਨਾ ਜਾਣੀ। ਪਿਰ ਪਤੀ ਪਰਮੇਸ਼ੁਰ ਵਾਹਿਗੁਰੂ ਦੇ ਸਾਰ ਕਹੀਏ ਸੋਝੀ, ਉਹਦੀ ਪ੍ਰਾਪਤੀ ਦਾ ਗਿਆਨ ਉਹ ਨਹੀਂ ਜਾਣਿਆ।
1: ਛੋਡੀ ਸੁੱਤੀ ਆਵ ਗੁਣ ਮੁਤੀ,
0: ਮਹਾਰਾਜ ਕਿਹੜੀ ਨੀਂਦ ਵਿੱਚ ਸੁੱਤੀ ਹੋਈ ਆ? ਪਿਰ ਪਤੀ ਪਰਮੇਸ਼ੁਰ ਨੂੰ ਛੱਡ ਕੇ ਮਹਾਰਾਜ ਕਹਿੰਦੇ ਆਵ ਗੁਣ ਮੁਤੀ, ਔਗਣਾ ਵਿੱਚ ਮਸਤ ਹੈ। ਕੋਈ ਸ਼ਰਾਬ ਪੀਣ ਵਿੱਚ ਮਸਤ ਹੈ, ਕੋਈ ਨਸ਼ੇ ਕਰਨ ਵਿੱਚ ਮਸਤ ਹੈ, ਕੋਈ ਵਿਵਚਾਰ ਦੇ ਵਿੱਚ ਮਸਤ ਹੈ, ਕੋਈ ਰੂਪ ਵੇਖਣ ਵਿੱਚ ਮਸਤ ਹੈ, ਕੋਈ ਗੰਧਨ ਬਹਿਣ ਵਿੱਚ ਮਸਤ ਹੈ, ਕੋਈ ਖਾਣ ਦੇ ਪਦਾਰਥਾਂ 'ਚ, ਇਉਂ ਵੱਖ ਵੱਖ ਇੰਦਰੀਆਂ ਦੇ ਵਿੱਚ ਜੀਵ ਲੱਗਿਆ ਹੋਇਆ। ਔਗਣਾਂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਮਸਤ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਮਹਾਰਾਜ ਕਹਿੰਦੇ ਭਾਈ ਬੰਧਨ ਨੇ ਜਿਹੜੇ ਔਗਣਾਂ ਦੇ, ਜੰਜੀਰੀਆਂ ਨੇ, ਫਾਹੇ ਹਨ।
1: ਧਨ ਵਿਦਣ ਰਾਤੇ,
0: ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਨ ਜੀਵ ਰੂਪੀ ਇਸਤਰੀ ਹੈ, ਇਉਂ ਕਹਿੰਦੇ ਰੱਤੀ ਹੋਈ ਆ, ਕਾਹਦੇ ਵਿੱਚ? ਔਗਣਾਂ ਦੇ ਵਿੱਚ ਮਸਤ ਹੋਈ ਹੈ।
1: ਕਾਮ ਕ੍ਰੋਧ ਅਹੰਕਾਰ ਵੇਗੁਤੀ,
0: ਫਿਰ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਇਹਨਾਂ ਵਿੱਚ ਮਹਾਰਾਜ ਕਹਿੰਦੇ ਵਿਗੁਤੀ ਪਰਚ ਰਹੀ ਆ। ਕਦੇ ਕਾਮ ਦੇ ਅਧੀਨ ਹੋ ਕਰਕੇ ਵਿਚਰਦਾ ਜੀਵ, ਕਦੇ ਹੰਕਾਰ ਦੇ ਵਿੱਚ। ਹੰਕਾਰ 'ਚ ਜਦੋਂ ਆਉਂਦਾ ਹੈ ਵੀ ਮੈਂ ਹੀ ਹਾਂ ਜੋ ਕੁਝ ਕਰਦਾ, ਮੈਥੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਉਹ ਭੁੱਲ ਜਾਂਦਾ ਹੈ ਵੀ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕਦੇ ਕਾਮ ਦੇ ਫੁਰਨਿਆਂ 'ਚ, ਕਦੇ ਹੰਕਾਰ ਦੇ ਫੁਰਨਿਆਂ ਵਿੱਚ ਭੁੱਲਿਆ ਰਹਿੰਦਾ
1: ਹੈ। ਲੱਗੀ ਤਾਤੇ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਉਮੈ ਰੂਪੀ ਉਹਨੂੰ ਇਹ ਤਾਤੇ, ਉਹਦੇ ਸਰੀਰ ਨੂੰ ਮਹਾਰਾਜ

0: ਵਾਹਿਗੁਰੂ ਜੀ ਦਾ ਫਰਮਾਇਆ ਫਰਮਾਨ ਹੁਕਮ ਆ ਜਾਂਦਾ ਹੈ ਤਾਂ ਫਿਰ ਇਹ ਜਿਹੜਾ ਹੰਸ ਹੈ ਇਹ ਇੱਥੋਂ ਉੱਡਰ ਭਾਵ ਉੱਡ ਜਾਂਦਾ ਹੈ। ਅੱਗੇ ਹੰਸ ਅਕੇਲਾ ਜਾਈਏ ਫਿਰ ਕੱਲਾ ਹੀ ਅੱਗੇ ਜਾਂਦਾ
1: ਮੈਂ ਭਸਮ ਸਮਾਣੀ।
0: ਪਿੱਛੇ ਜਿਹੜੀ ਹੈ ਦੇਹ ਹੰਕਾਰ ਕਰਦੀ ਸੀ ਮਾਣ ਕਰਦੀ ਸੀ ਆਪਣੇ ਸਰੀਰ ਦਾ ਮਾਰੇ ਕਹਿੰਦੇ ਭਸਮ ਹੋ ਜਾਂਦੀ ਹੈ ਸਵਾਹ ਹੋ ਜਾਂਦੀ ਹੈ ਇਹ ਮਿੱਟੀ ਹੋ ਕਰਕੇ ਮਿੱਟੀ ਜੀ ਸਮਾ ਜਾਂਦੀ ਹੈ।
1: ਨਾਨਕ ਸੱਚੇ ਨਾਮ ਵਿਹੂਣੀ
0: ਮਹਾਰਾਜ ਕਹਿੰਦੇ ਜਿਹੜੇ ਸੱਚੇ ਨਾਮ

ਵਾਰ ਅੰਤ ਨੂੰ ਪਛਤਾਉਂਦੀ ਆ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਕਦੇ ਨਾ ਕਰੋ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ। ਇਸ ਲਈ ਵੇਲਾ ਹੈ, ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸਤਿਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

ਵਾਸਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਸੁਰਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਈ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾਰ ਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਂ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੀਰੀ ਮਨ ਚਿਤ ਵਹਿ ਉਦਮ, ਜਾ ਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਉਡੇ ਊੜ ਆਵੈ ਸੈ ਕੂਸਾ, ਤਿਸ ਪਾਛੈ ਬਚਰੀ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ।

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਈ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਰਹਾਉ ਜਪ

ਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸਬਦੋ ਤਾਂ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ

ਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ।

तरे सगल विसूरे दुख रोग संताप उतरे सुनी।

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਗੁਰੂ ਜੀ ਫਤਿਹ ਬੁੱਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ

0: ਸਹਿਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨੀ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਾਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਗੋਇਲੜਾ ਦਿਨ ਚਾਰ ਗੁਰਮੁਖ ਜਾਣੀਐ ਮੰਜੀ ਲੈ ਮਿਹਵਾਰ ਚੋਜ ਵਿਡਾਣੀਐ ਵਰਸੈ ਨਿਝਰ ਧਾਰ ਅੰਮ੍ਰਿਤ ਵਾਣੀਐ ਵੰਜਲੀਆ ਝੀਗਾਰ ਮਜਲਸ ਮਾਣੀਐ ਗਾਵਣ ਮਾਜ ਮਲਾਰ ਸੁਗੜ ਸੁਜਾਣੀਐ ਹਉਮੈ ਵਿੱਚ ਹਉ ਮਾਰੇ

ਸੱਚ ਸਿਆਣੀਐ ਗੁਰਮੁਖ ਪਰ ਉਪਕਾਰੀ ਵਿਰਲਾ ਆਇਆ ਗੁਰਮੁਖ ਸੁਖ ਫਲ ਪਾਏ ਆਪ ਗਵਾਇਆ ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਸੱਚ ਹਿਰਦੈ ਮੋਹਿ ਸੱਚ ਸੱਚ ਸੁਹਾਇਆ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਸੱਚ ਹਿਰਦੈ ਮੋਹਿ ਸੱਚ ਸੱਚ ਸੁਹਾਇਆ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝੱਟੀਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ

दास अपने आप राखे घट घट शब्द सुपाखे।